0: سبيله سفا كأنهم بنيان مرصوص. آمنت بالله صدق الله العظيم.
1: سبحان الله
2: جزاك
1: سبحان الله، يا بات ما شاء الله ما شاء الله، خوبصورت ہے آیات قرآن بھی، خوبصورت انداز تلاوت کرے سن، سعادت حاصل کرے سن جناب ساجد نصیر ساجد صاحب. دستے چلی جناب، اج 5 اکتوبر 2026 دی تاریخ ہے، دن نے سوموار دا تے ویلا ہویا پاکستان شامی 7 بجے، ہندوستان دے شامی 7:30 بجے، تے یورپ وچ اس لیے ویلا ہویا جناب شام دے، بلکہ شام نہیں شام ہون والی ہے، شام دے 4 بجے دا ٹائم ہے. اسی تہانوں سارے نوں ایتھے جی اینو کہنے ہاں خوش آمدید کہنے ہاں. پروگرام نمبر 14 ہے، کچھ گلاں باتاں تے موضوع اوہ چلی جا رہا ہے جناب، پہلے پروگرام تو بچپن دیاں کھیڈاں تے یاداں، تے ہر آدمی دیاں یاداں اتنی حسین نے، کچھ سنگین وی نے، کچھ دلچسپ وی نے، کچھ مزیدار وی نے، تے کچھ حیران کر دینیاں والیاں. تے اسی جس بندے نوں وی پھرولیے نا، او کہندے نا پنجابی جڑا پنو لا لے تے اسی فچڑا وی کھول لیا نا، پتہ چلدا جناب بڑے مزیدار گلاں نکلدیاں نے، تے سانوں بڑے بڑے سونے تجربے ہوندے نے. ساڈے ویر ویرنیاں جدوں آندے نے تے بڑے ہی مزیدار گلاں لے کے آندے نے. اس پروگرام دا بنیادی مقصد اے سی کہ مشاعرے تے ساڈے ہو رہے نے ہر جمعے نوں، ساڈا پنجابی مشاعرہ راہ فرانس دے تحت پاکستانی ویلا رات 8 بجے ہر جمعے نو ہوندا ہے، تے اردو مشاعرے بھی ہو رہے نے. لیکن گفتگو لئی کوئی ایسا پلیٹ فارم ہونا چاہیے سی جتھے دل دیا وہ گلاں کردے، جڑی سنن دا اج کسے کول کسے دا بھی ٹائم کوئی نہیں ہے. اولاداں تو شکوا نہیں ہوندا، اولاداں دی مصروفیت ایسی ہو گئی ہے کہ اسی بالکل 380 ڈگری تے چلے گئے ہاں. ساڈی اولاداں دی زندگی ساڈی اس زندگی تے خواب دے بھی نیڑے نہیں جاندی جڑی اسی جی کے ایتھے تک آئے ہاں. تے اس لیے ضروری سی کہ ساڈے دل دیا گلاں دبیاں نہ رہ جان، اے نہ ہوئے کہ اس انٹرنیٹ دی تے اس سائنس دی دوڑ دے وچ ساڈا زمانہ جڑا ہے، جڑے سی 70-80 دے لوک ہاں، جڑے سی 60 دی پیدائش ہاں یا اسی 50 دی پیدائش ہاں، اسی اپنے زمانے نو کتے دفنا نہ دئیے، گم نہ کر دئیے. جدو ڈیجیٹل ورلڈ وچ اے زمانہ لبیا جائے گا تے اے نہ ہوئے کہ اتنی تیز دوڑ دی ہوئی جنریشن دے پیراں تھلے ساڈا او ویلا او کلچر او تہذیب کتے غائب ہو جائے، بے نام و نشان ہو جائے. اسی اپنی اولاد دے لئی یا انہاں کول ٹائم نہ ہویا تے شاید کوئی ہسٹری دا ماریا ایتھے آ کے شوقین جدو لبنا چاہے گا کہ 50 ویلے کی ہوندا سی، 60 لے سڑکاں دا کی حال سی، 70 وچ لوگ کس طرح جی رہے سن، 80 دے وچ کی اچھا سی کی برا سی، بچے کس طرح اپنے بچپن گزارتے سن. اج ساڈا بچہ جدو پوچھتا ہے کہ تسی فون دے بغیر زندگی کس طرح گزاری، ਤੁਸੀਂ ਅੱਜ ਗੱਡੀ ਤੋਂ ਬਗੈਰ ਕਿਸ ਤਰ੍ਹਾਂ ਰਹਿੰਦੇ ਸੋ, ਹੋਰ ਬੜੀਆਂ ਗੱਲਾਂ, ਤੁਹਾਡੀ ਮਸਰੂਫੀਅਤ, ਤੁਹਾਡੇ 24 ਘੰਟੇ ਗੁਜ਼ਰਦੇ ਕਿਸ ਤਰ੍ਹਾਂ ਸਨ. ਤੇ ਜਦੋਂ ਗਲਤੀ ਨਾਲ ਕਦੀ ਇਹ ਪੇਜ ਜਾਂ ਇਹ ਸਾਡੀ ਸਾਈਡਾਂ ਖੋਲਣਗੇ ਤੇ ਉਹਨਾਂ ਨੂੰ ਪਤਾ ਲੱਗੇਗਾ ਸਾਡਾ ਜ਼ਮਾਨਾ ਬੜਾ ਬੜਾ ਸੋਹਣਾ ਜ਼ਮਾਨਾ ਸੀ, ਬੜਾ ਬੜਾ ਮਸਰੂਫ ਜ਼ਮਾਨਾ ਸੀ, ਤੇ ਅਸੀਂ 24 ਘੰਟੇ ਦੇ ਟਾਈਮ ਦੇ ਵਿੱਚ ਬਹੁਤ ਕੁਛ ਕਰ ਲੈਂਦੇ ਸਾਂ. ਪ੍ਰੋਗਰਾਮ ਦਾ ਆਗਾਜ਼ ਕਰਨ ਵੇਲੇ ਮੈਂ ਚਾਹਾਂਗੀ ਕਿ 2-3 ਨਾਤੀਆ ਅਸ਼ਾਰ ਵੀ ਅਗਰ ਸਾਜਿਦ ਬਾਈ ਤੁਸੀਂ ਅਤਾ ਕਰ ਦੋ ਤੇ ਬੜੀ ਮਿਹਰਬਾਨੀ ਹੋਏਗੀ, ਜਾਂ ਅਗਰ ਤੁਹਾਡੇ ਕੋਲ ਇਸ਼ਤਿਆਕ ਅੰਸਾਰੀ ਬਾਈ ਤੁਹਾਡੇ ਕੋਲ ਸਾਹਮਣੇ ਮੌਜੂਦ ਹੈ ਕੋਈ ਕਾਪੀ ਤੇ ਤੁਸੀਂ ਬਿਲਕੁਲ ਆਪਣੇ ਤਾਰੁਫ ਦੇ ਤੌਰ ਤੇ ਨਾਲ 2-3 ਅਸ਼ਾਰ ਪੇਸ਼ ਕਰਕੇ ਨਾਤ ਦੇ ਤੇ ਪ੍ਰੋਗਰਾਮ ਦਾ ਬਾਕਾਇਦਾ ਆਗਾਜ਼ ਕਰੋ, ਤਾਂ ਕਿ ਅੱਲਾਹ ਤਾਲਾ ਦਾ ਨਾਂ ਹੋਏ, ਫਿਰ ਉਹਦੇ ਸੋਹਣੇ ਮਹਿਬੂਬ ਦਾ ਨਾਂ ਨਾਲ ਜੋੜਿਆ ਜਾਏ, ਤੇ ਫਿਰ ਇਹ ਬੜੀ ਬੇਇਨਸਾਫੀ ਹੈ. ਅਸੀਂ ਚਾਹੁੰਦੇ ਹਾਂ ਕਿ ਅੱਲਾਹ ਤੇ ਉਹਦੇ ਮਹਿਬੂਬ ਦਾ ਨਾਮ ਨਾਲ ਨਾਲ ਮੁਹੱਬਤਾਂ ਨਾਲ ਲਿੱਤਾ ਜਾਏ. ਜੀ ਇਸ਼ਤਿਆਕ ਅੰਸਾਰੀ ਸਾਹਿਬ, ਨਾਤੀਆ ਅਸ਼ਾਰ ਪੇਸ਼ ਕਰਨ ਦੀ ਸਾਦਤ
3: ਹਾਂਜੀ ਮੈਂ ਨਾਤ ਦੇ ਦੋ ਸ਼ੇਰ ਪੇਸ਼ ਕਰਨਾ. ਹਾਂਜੀ ਸਰਦ ਨਾਲ ਤੇ ਨਹੀਂ ਕਹਿੰਦੀ, ਉਸ ਤਰ੍ਹਾਂ ਮੈਂ ਪੜ੍ਹ ਕੇ ਸੁਣਾ ਦੇਣਾ.
1: ਜੀ ਬਿਸਮਿਲ.
3: ਜਿੱਦਾਂ ਲਿਖਿਆ ਕਿ ਆਖੀ ਸੋਹਣੇ ਆਕਾ ਨੂੰ ਮਦੀਨੇ ਜਾਣ ਵਾਲਿਆ, ਸੋਹਣੇ ਆਕਾ ਨੂੰ ਮਦੀਨੇ ਜਾਣ ਵਾਲਿਆ, ਮੈਨੂੰ ਵੀ ਬੁਲਾਵੀ ਕਦੀ ਉੱਚੀ ਸ਼ਾਨ ਵਾਲਿਆ, ਹਸ਼ਰਾਂ ਨੂੰ ਲੋੜਾਂ ਨੇ ਆਪ ਦੀਆਂ ਆਖਾਂ ਜੀ,
1: ਬੇਸ਼ਕ
3: ਹਸ਼ਰਾਂ ਨੂੰ ਲੋੜਾਂ ਨੇ ਆਪ ਦੀਆਂ ਆਖਾਂ ਜੀ, ਮਾੜੇ ਔਗਣ ਹਾਰਾਂ ਨੂੰ ਬਖਸ਼ਾਣ ਵਾਲਿਆ,
1: ਬੇਸ਼ਕ ਬੇਸ਼ਕ
3: ਆਖੀ ਸੋਹਣੇ ਆਖਾਂ ਨੂੰ ਮਦੀਨੇ ਜਾਣ ਵਾਲਿਆ, ਮੈਨੂੰ ਵੀ ਬੁਲਾਵੀ ਕਦੀ ਉੱਚੀ ਸ਼ਾਨ ਵਾਲਿਆ.
1: ਆਮੀਨ
3: ਜੀ, ਬਹੁਤ ਸ਼ੁਕਰੀਆ ਜੀ.
1: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜਨਾਬ,
3: ਹਾਂਜੀ
1: ਅੱਲਾਹ ਤੇ ਉਹਦੇ ਪਿਆਰੇ ਹਬੀਬ ਦੇ ਸੋਹਣੇ ਮੁਹੱਬਤਾਂ ਭਰੇ ਜ਼ਿਕਰ ਤੇ ਆਰਜ਼ੂਆਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਹੋ ਗਿਆ। ਮੈਂ ਮੁਮਤਾਜ਼ ਮਲਿਕ ਪੈਰਿਸ ਫਰਾਂਸ ਤੋਂ ਇੱਕ ਵਾਰੀ ਫਿਰ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ, ਤੇ ਸਾਡੇ ਨਾਲ ਸਾਡੇ ਮੁੰਤਜ਼ਿਮ ਮਾਸ਼ਾਅੱਲਾ ਮੌਜੂਦ ਨੇ ਸਾਡੇ ਨਸੀਰ ਸਾਜਦ ਸਾਹਿਬ, ਕਿਸੇ ਤਾਰੁਫ ਤੇ ਮੁਹਤਾਜ ਨਹੀਂ ਨੇ, ਉਰਦੂ ਪੰਜਾਬੀ ਦੋਨਾਂ ਜ਼ਬਾਨਾਂ ਦੇ ਮਾਰੂਫ ਸ਼ਾਇਰ ਨੇ, ਆਲਮੀ ਗੁਫਤਗੂ ਫੋਰਮ ਦੇ ਸਦਰ ਨੇ, ਤੇ ਸਾਡੀ ਮੁਸ਼ਾਵਰਤੀ ਟੀਮ ਦਾ ਅਹਿਮ ਹਿੱਸਾ ਨੇ। ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਨੇ ਹਾਂ ਕਿ ਇਹ ਵੀ ਸਾਡਾ ਹੱਥ ਵਟਾਉਣ ਸਾਡੇ ਨਾਲ ਪ੍ਰੋਗਰਾਮ ਵਿੱਚ ਸ਼ਾਮਲ ਹੁੰਦੇ ਨੇ। ਤੇ ਸਭ ਤੋਂ ਪਹਿਲੇ ਤੇ ਮੈਂ ਮਹਿਮਾਨਾਂ ਨੂੰ ਖੁਸ਼ਾਮਦੀਦ ਕਹਿੰਦੀ ਹਾਂ। ਅੱਜ ਦੇ ਪੈਨਲ ਲਈ ਸ਼ਾਮਲ ਨੇ ਰਾਵਲਪਿੰਡੀ ਪਾਕਿਸਤਾਨ ਤੋਂ
3: ਜੀ,
1: ਅਲੀ
3: ਬਹੁਤ
1: ਸਰਦਾਰ
3: ਸ਼ੁਕਰੀਆ।
1: ਸਾਹਿਬ, ਜਿਹੜੇ ਮਾਰੂਫ ਪ੍ਰੋਗਰਾਮ ਆਰਗੇਨਾਈਜ਼ਰ ਨੇ, ਬੇਸ਼ੁਮਾਰ ਇਹਨਾਂ ਦੇ ਬਿਹਾਫ ਉੱਤੇ ਮੌਜੂਦ ਨੇ ਆਰਟਸ ਕੌਂਸਲ ਵਿੱਚ ਤੇ ਅਕਾਦਮੀ ਅਦਬੀਆਤ ਵਿੱਚ ਤੇ ਹਰ ਜਗ੍ਹਾ ਤੇ ਸਕੂਲਾਂ ਵਿੱਚ ਕਾਲਜਾਂ ਵਿੱਚ ਮੁਸ਼ਾਇਰੇ ਸਾਰੀ ਜ਼ਿੰਦਗੀ ਇਹਨਾਂ ਨੇ ਮੁਨਕਿਦ ਕਰਾਏ, ਤੇ ਇਹਨਾਂ ਨੂੰ ਅਗਰ ਅਸੀਂ ਇਹ ਕਹੀਏ ਕਿ ਅਦਬ ਦੇ ਆਸ਼ਕ ਨੇ ਤੇ ਇਹਦੇ ਵਿੱਚ ਕੋਈ ਮੁਗਾਲਤਾ ਨਹੀਂ ਹੋਏਗਾ। ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਕਿ ਅਲੀ ਅਸਗਰ ਸਮਰ ਸਾਹਿਬ ਨੇ ਸਾਨੂੰ ਅੱਜ ਜੁਆਇਨ ਕੀਤਾ ਹੈ। ਇਹਦੇ ਇਲਾਵਾ ਮੈਂ ਖੁਸ਼ ਆਮਦੀਦ ਕਹਾਂਗੀ ਇਸ਼ਤਿਆਕ ਅੰਸਾਰੀ ਸਾਹਿਬ, ਮਸਕਤ ਮਾਨ ਤੋਂ ਸਾਡੇ ਨਾਲ ਜੁੜੇ ਨੇ, ਮਾਰੂਫ ਸ਼ਾਇਰ ਨੇ। ਇਹਨਾਂ ਦੀ ਸਭ ਤੋਂ ਵੱਡੀ ਕੁਆਲਿਟੀ ਇਹ ਕਿ ਜੀ ਗੁਰਮੁਖੀ ਜ਼ਬਾਨ ਵਿੱਚ ਤਰਜਮਾ ਕਰਕੇ ਪੰਜਾਬੀ ਜ਼ਬਾਨ ਤੋਂ ਉਰਦੂ ਤੋਂ ਸਾਡੇ ਕਲਾਮ ਨੂੰ ਹੋਰ ਨਵੇਂ ਰੰਗਾਂ ਚ ਪੇਸ਼ ਕਰਦੇ ਨੇ ਤੇ ਇਹਦੇ ਚ ਆਪਣਾ ਨਾਮ ਤੇ ਮਕਾਮ ਰੱਖਦੇ ਨੇ। ਇਹਦੇ ਇਲਾਵਾ ਸਾਡੇ ਨਾਲ ਰਾਜਾ ਗਫੂਰ ਸਾਹਿਬ ਮੌਜੂਦ ਨੇ, ਮਾਰੂਫ ਰੇਡੀਓ FM ਤੇ ਐਂਕਰ ਵੀ ਨੇ ਡੈਨਮਾਰਕ ਵਿੱਚ, ਤੇ ਇਹਦੇ ਇਲਾਵਾ ਤੁਸੀਂ ਸਿਆਸੀ ਲਿਹਾਜ਼ ਨਾਲ ਵੀ ਬਹੁਤ ਸਾਰੇ ਐਂਕਰਿੰਗ ਵੀ ਕੀਤੀ ਹੋਈ, ਇਹਦੇ ਨਾਲ ਤੁਹਾਡੇ ਜ਼ਮੀਨੀ ਪ੍ਰੋਗਰਾਮ ਵੀ ਨੇ, ਤੇ ਤੁਸੀਂ FM ਦੇ ਇਲਾਵਾ ਬੇਸ਼ੁਮਾਰ ਪ੍ਰੋਗਰਾਮਾਂ ਦੀ ਹੋਸਟਿੰਗ ਵਿੱਚ ਵੀ ਆਪਣਾ ਇੱਕ ਨਾਮ ਤੇ ਮਕਾਮ ਰੱਖਦੇ ਹੋ। ਤਜ਼ੀਆ ਨਿਗਾਰ ਵੀ ਹੋ ਤੁਸੀਂ, ਸਹਾਫ਼ੀ ਹੋ ਤੁਸੀਂ, ਰਿਪੋਰਟਰ ਹੋ ਮਾਸ਼ਾਅੱਲਾ ਤੁਸੀਂ ਨਾਲ ਨਾਲ, ਤੇ ਸਮਾਜੀ ਮੌਜੂਆਤ ਉੱਤੇ ਵੀ ਤੁਸੀਂ ਬਹੁਤ ਗਹਿਰੀ ਨਜ਼ਰ ਰੱਖਦੇ ਹੋ, ਆਪਣੀ ਕਮਿਊਨਿਟੀ ਦੇ ਮਸਾਇਲ ਉੱਤੇ ਵੀ ਤੁਹਾਡੀ ਗਹਿਰੀ ਨਜ਼ਰ ਹੁੰਦੀ ਹੈ। ਤੁਸੀਂ ਆਪਣੇ ਮਸਰੂਫ ਟਾਈਮ ਵਿੱਚੋਂ ਅੱਜ ਵੇਲਾ ਕੱਢਿਆ, ਮੈਂ ਤੁਹਾਡੀ ਬੜੀ ਸ਼ੁਕਰ ਗੁਜ਼ਾਰ ਹੋ। ਇਹਦੇ ਨਾਲ ਸਾਨੂੰ ਹੁਣੇ ਸਾਊਥ ਅਫਰੀਕਾ ਤੋਂ ਜੁਆਇਨ ਕਰਨਗੇ ਸ਼ਾਹਿਦ ਚੌਹਾਨ ਸਾਹਿਬ, ਜਿਹੜੇ ਮਾਰੂਫ ਸਹਾਫ਼ੀ ਨੇ, ਪਾਕਿਸਤਾਨੀ ਕਮਿਊਨਿਟੀ ਜਾਣੇ ਪਹਿਚਾਣੇ ਜਾਂਦੇ ਨੇ, ਤੇ ਬੁਨਿਆਦੀ ਤੌਰ ਤੇ ਮੁਖਤਲਿਫ TV ਚੈਨਲ ਦੇ ਨਾਲ ਰਿਪੋਰਟਿੰਗ ਦੇ ਹਵਾਲੇ ਨਾਲ ਵੀ ਮੁਨਸਲਿਕ ਨੇ। ਤੇ ਸਭ ਤੋਂ ਪਹਿਲੇ ਮੇਰਾ ਖਿਆਲ ਹੈ ਅਸੀਂ ਅਲੀ ਅਸਗਰ ਭਾਈ ਵੱਲ ਚੱਲਦੇ ਹਾਂ। ਅਲੀ ਅਸਗਰ ਭਾਈ, ਤੁਸੀਂ ਰਿਲੈਕਸ ਹੋ, ਆਰਾਮ ਨਾਲ ਬੈਠੇ ਹੋ, ਤਬੀਅਤ ਠੀਕ ਹੈ ਤੁਹਾਡੀ?
2: ਜੀ ਜੀ ਸ਼ੁਕਰ ਅਲਹਮਦੁਲਿਲਾ। ਤੇਵਾਂ ਤੁਸੀਂ
1: ਅੱਛਾ
2: ਸੁਣਾਓ, ਸਭ ਠੀਕ ਹੈ?
1: ਅਲਹਮਦੁਲਿਲਾ। ਮੈਂ ਦੱਸਦੀ ਚਲਾ ਕਿ 20-20 ਮਿੰਟ ਅਸੀਂ ਸਾਰੇ ਦੋਸਤਾਂ ਨੂੰ ਦੇਣੇ ਹੁੰਦੇ ਆ, ਤੇ ਇਹਦੇ ਵਿੱਚ ਤੁਸੀਂ ਬਿਲਕੁਲ ਆਰਾਮ ਨਾਲ ਰਿਲੈਕਸ ਹੋ ਕੇ, ਤੁਸੀਂ ਇਹ ਸੋਚਣਾ ਕਿ ਜਦੋਂ ਤੁਸੀਂ ਪੈਦਾ ਹੋ, ਇਹ ਸਵਾਲ ਸਾਰਿਆਂ ਦੇ ਲਈ ਹੈ, ਜਦੋਂ ਤੁਹਾਡੀ ਪੈਦਾਇਸ਼ ਹੋਈ ਉਸ ਲਈ ਘਰ ਦੇ ਹਾਲਾਤ ਕੈਸੇ ਸਨ, ਅੰਮੀ ਅੱਬਾ ਜੀ ਨੂੰ ਕੀ ਕਹਿੰਦੇ ਸੋ, ਉਹਨਾਂ ਦਾ ਰਵੱਈਆ ਕੈਸਾ ਸੀ, ਤੁਸੀਂ ਕਿਹੜੇ ਨੰਬਰ ਤੇ ਭੈਣ ਭਰਾਵਾਂ ਚ ਤੁਹਾਡਾ ਕਿਹੜਾ ਨੰਬਰ ਸੀ, ਲਾਡਲੇ ਸੋ ਕਿਸ ਤਰ੍ਹਾਂ ਅਥਰੇ ਉਥਰੇ ਸੋ, ਜਾਂ ਫਿਰ ਹੋਰ ਜਾ
2: ਨੰਬਰ ਸੀ।
1: ਹਾਂ ਹੁਣੇ ਹੁਣੇ ਹੁਣੇ ਤੁਸੀਂ ਨਾ ਸਾਰੇ ਬਸ ਸਵਾਲ ਇੱਕ ਵਾਰੀ ਮੈਂ ਦੱਸ ਦਾਂਗੀ, ਤੇ ਫਿਰ ਤੁਸੀਂ ਨਾਲ ਤੁਸੀਂ ਨਾ ਇਸੇ ਹਵਾਲੇ ਨਾਲ ਆਪਣੀ ਖੁਦ ਬਖੁਦ ਆਪਣੀ ਕਹਾਣੀ ਤਰਤੀਬ ਦੇ ਕੇ, ਜੋ ਤੁਸੀਂ ਆਪਣੇ ਸਮਝੋ ਕਿ ਤੁਸੀਂ ਇੱਕ ਰੋ ਵਿੱਚ ਵਗੋਗੇ ਨਾ, ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਮੈਂ ਤੁਹਾਨੂੰ ਟੋਕਾ ਨਾ ਉੱਥੇ, ਉਹ ਬੜਾ ਮਜ਼ਾ ਆ ਰਿਹਾ ਹੁੰਦਾ, ਤੁਸੀਂ ਆਪਣੇ ਫਲੋ ਵਿੱਚ ਹੋਵੋਗੇ। ਤੇ ਇਹਦੇ ਇਲਾਵਾ ਅੰਮੀ ਅੱਬਾ ਜੀ ਦੇ ਨਾਲ ਤੁਹਾਡਾ ਰਵੱਈਆ ਕੈਸਾ ਸੀ, ਭੈਣਾਂ ਭਰਾਵਾਂ ਦੇ ਆਪਸ ਵਿੱਚ ਦੋਸਤੀ ਸੀ ਨਹੀਂ ਸੀ, ਕਿਉਂਕਿ ਸਾਰੇ ਛੋਟਾ ਜਿਹਾ ਬੱਚਾ ਹੈ ਨਾ, ਇੱਕ ਇੱਕ ਸਮਝ ਪੈਦਾ ਹੋਣ ਤੋਂ ਲੈ ਕੇ ਯਾਦਾਸ਼ਤ, ਤੁਸੀਂ 2-3 ਸਾਲ 4 ਸਾਲ ਦੀ ਉਮਰ ਸ਼ਾਇਦ ਤੁਹਾਨੂੰ ਯਾਦ ਰਹਿਣਾ ਸ਼ੁਰੂ ਹੋਏ ਜਦੋਂ। ਇਹਦੇ ਇਲਾਵਾ ਸਕੂਲ ਕਿਸ ਤਰ੍ਹਾਂ ਗਏ, ਧਰੁਕ ਕੇ ਖੜੇ ਗਏ ਕਿ ਸ਼ੌਕ ਸ਼ੌਕ ਨਾਲ ਗਏ, ਕੈਸੇ ਸੋ, ਘਰ ਚ ਕੋਈ ਪਿਟਾਈ ਸ਼ਟਾਈ ਹੁੰਦੀ ਸੀ ਕਿ ਬੜੇ ਲਾਡਲੇ ਬੱਚੇ ਸੋ ਜਾਂ ਬੜੇ ਅਥਰੇ ਬੱਚੇ ਸੋ। ਇਹਦੇ ਇਲਾਵਾ ਅੰਮੀ ਜੀ ਸਵੇਰੇ ਨਾਸ਼ਤੇ ਕੀ ਬਣਾ ਕੇ ਦਿੰਦੇ ਸਨ, ਟਿਫਨ ਵਿੱਚ ਕੀ ਲੈ ਕੇ ਜਾਂਦੇ ਸੋ, ਸਕੂਲ ਕਿੰਨਾ ਦੂਰ ਸੀ, ਦੂਰ ਕਿੰਨਾ ਸੀ ਸਕੂਲ, ਤੇ ਤੁਸੀਂ ਆਉਣ ਜਾਣ ਵੇਲੇ ਕਿਸ ਤਰ੍ਹਾਂ ਜਾਂਦੇ ਸੋ, ਕੋਈ ਰਿਕਸ਼ਾ ਟੈਕਸੀ ਸੀ, ਪੈਦਲ ਇੱਕ ਦੂਸਰੇ ਦੇ ਗਲੇ ਚ ਬਾਹਾਂ ਪਾ ਕੇ ਦੋਸਤ ਸੰਗੀ ਯਾਰ ਟੁਰ ਕੇ ਜਾਂਦੇ ਸਨ, ਤੇ ਉਹ ਸਾਰੇ ਨਜ਼ਾਰੇ ਯਾਦ ਕਰਨਗੇ। ਸਭ ਤੋਂ ਪਹਿਲੇ ਮਹਿਮਾਨ ਸਾਡੇ ਤਸ਼ਰੀਫ ਲਿਆਉਂਦੇ ਨੇ ਅਲੀ ਅਸਗਰ ਸਾਹਿਬ ਰਾਵਲਪਿੰਡੀ ਪਾਕਿਸਤਾਨ ਤੋਂ।
0: ਖੁਸ਼ਾਮਦੀਦ, ਖੁਸ਼ਾਮਦੀਦ ਜੀ,
2: ਬਹੁਤ ਨਵਾਜ਼ਿਸ਼ ਆਪਨੇ ਇੰਟਰੋਡਕਸ਼ਨ ਮੇਰਾ ਕਰਾਇਆ। ਅਸਲ ਮੈਂ ਮੇਰੇ ਸੇ ਬੜੀ ਜੋ ਨਾ ਮੇਰੀ ਇੱਕ ਬਹਿਣ ਸੀ,
1: ਪੰਜਾਬੀ ਚਾ ਜੋ ਅਲੀ ਵੀ, ਪੰਜਾਬੀ ਚਾ ਜੋ,
2: ਉਸੇ
1: ਪੰਜਾਬੀ ਚਾ ਜੋ, ਪੰਜਾਬੀ ਚਾ ਜੋ,
2: ਦੋ ਦੋ
1: ਹਿੰਦ
2: ਤਿੰਨ
1: ਕੋਈ ਚਾ ਜੋ, ਪੰਜਾਬੀ ਚਾਓ।
2: ਅੱਛਾ, ਮੈਂ ਅਰਜ਼ ਕਰ ਰਿਹਾ। ਅੱਛਾ, ਮੇਰੀ ਤੂੰ ਮੇਰੀ ਬੜੀ ਭੈਣ ਸੀ ਇੱਕ, ਉਸ ਤੋਂ ਬਾਅਦ ਦੂਸਰੇ ਨੰਬਰ ਤੇ ਮੈਂ ਸੀ। ਔਰ ਮੈਂ ਇਸ ਤਰ੍ਹਾਂ ਕਿ ਸਕੂਲ ਮੇਰਾ ਇਸ ਤਰ੍ਹਾਂ ਸੀ ਕਿ ਦਰਵਾਜ਼ਾ ਖੋਲਦੇ ਹੋ ਨਾ ਆਪਣੇ ਹਵੇਲੀ ਦਾ, ਸਾਹਮਣੇ ਸਕੂਲ ਨਜ਼ਰ ਆਉਂਦਾ ਸੀ ਸਾਡਾ।
1: ਅੱਛਾ,
2: ਕੋਈ ਹਾਰਡਲੀ ਕੋਈ, ਬਸ ਇਹ ਸਮਝੋ ਕਿ ਕੋਈ 400 ਫੁੱਟ ਨੇ ਫਾਸਲੇ ਤੇ ਸੀ।
1: ਵਾਹ ਜੀ ਵਾਹ।
2: ਉਸਲੇ ਆਬਾਦੀ ਨਹੀਂ ਸੀ ਇਤਨੀ, ਤੇ ਸਾਹਮਣੇ ਕਰਕੇ ਸਕੂਲ ਹੁੰਦਾ ਸੀ, ਘਰ ਕਰੀਬ ਰਹਿ, ਲੇਕਿਨ ਘਰ ਸਾਡੇ ਨੇ ਦਰਵਾਜ਼ਾ ਖੋਲ੍ਹੋ ਨਾ ਤਾਂ ਦੂਰ ਕੋਈ 400 ਫੁੱਟ ਨੇ ਫਾਸਲੇ ਤੇ ਸਾਡਾ ਸਕੂਲ ਤੇ।
1: ਅੱਛਾ,
2: ਉੱਥੇ
1: ਉਸੇ
2: ਜਾਂਦੇ
1: ਜਗ੍ਹਾ ਵੀ
2: ਸਾਂ
1: ਖਾਲੀ ਖਾਲੀ ਹੁੰਦੀ ਸੀ ਨਾ,
2: ਤੇ ਬਾਕੀ
1: ਮੈਦਾਨ ਮੈਦਾਨ ਕੋਈ ਕੋਈ ਘਰ ਬਣਿਆ ਹੁੰਦਾ ਸੀ। ਹਾਂ ਜੀ ਜੀ ਅਲੀ ਬਾਈ, ਜਾਰੀ ਰੱਖੋ ਗੱਲ ਜੀ। ਅਲੀ ਅਸਗਰ ਸਾਹਿਬ, ਗੱਲਬਾਤ ਜਾਰੀ ਰੱਖੋ ਤੁਸੀਂ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
2: ਜੀ ਜੀ ਆ ਰਹੀ ਹੈ,
1: ਹਾਂਜੀ, ਤੁਸੀਂ ਗੁਫ਼ਤਗੂ ਜਾਰੀ
2: ਆ
1: ਰੱਖੋ,
2: ਰਹੀ ਹੈ
1: ਤੁਹਾਡਾ ਕੈਮਰਾ ਬੰਦ
2: ਤੁਹਾਨੂੰ
1: ਹੋ
2: ਆ
1: ਗਿਆ
2: ਰਹੀ ਹੈ ਮੇਰੀ? ਕੋਈ ਨਹੀਂ
1: ਜੀ, ਤੁਹਾਡੀ ਆਵਾਜ਼ ਹੁਣ ਆਈ, ਕੈਮਰਾ ਬੰਦ ਹੋ ਗਿਆ, ਕੈਮਰਾ
2: ਹੈਲੋ।
1: ਖੋਲ ਦੋ ਆਪਣਾ।
2: ਅੱਛਾ ਕੈਮਰਾ ਨਹੀਂ ਖੋਲਿਆ।
1: ਹਾਂ ਸਾਹਮਣੇ ਦੇਖੋ, ਸਾਹਮਣੇ ਸਕਰੀਨ ਤੇ ਉਂਗਲੀ
2: ਅੱਛਾ
1: ਲਗਾਓ ਕੈਮਰੇ ਵਾਲੇ ਨਿਸ਼ਾਨ ਤੇ ਜਿੱਥੇ ਸਟਾਪ ਲਿਖਿਆ ਹੈ। ਹਾਂ ਆ ਗਈ ਆ ਗਈ।
2: ਮੈਂ ਨਹੀਂ ਮੈਂ ਅਰਜ਼ ਕਰ ਰਿਹਾ ਸੀ ਨਾ। ਹਾਂ ਮੈਂ ਇਹ ਕਹਿ ਰਿਹਾ ਸੀ ਕਿ ਮੇਰਾ ਚਾਰ ਫਾਸਲੇ ਤੇ ਮੇਰਾ ਸਕੂਲ ਸੀ, ਤੇ ਜਿਸ ਤਰ੍ਹਾਂ ਹੋਰ ਬੱਚੇ ਵੀ ਇਸੇ ਤਰ੍ਹਾਂ ਹੁੰਦੇ ਨਾ, ਸ਼ੁਰੂ ਸ਼ੁਰੂ ਸਕੂਲ ਨੂੰ ਇੱਟਾਂ ਲਗਾਉ ਨਹੀਂ ਹੁੰਦੇ, ਠੀਕ ਹੈ ਨਾ।
1: ਜੀ
2: ਤਾਂ
1: ਜੀ
2: ਮੇਰੀ ਜਨਾਬ ਲਈ ਵਾਲਦ ਸਾਹਿਬ ਜਾਂਦੇ ਸਨ ਕੰਮ ਤੇ, ਤੇ ਮੈਂ ਅਗਰ ਨਾ ਜਾਵਾਂ ਤਾਂ ਮੇਰੀ ਮਾਂ ਇੱਕ ਹੀ ਦਫਾ ਕਹਿਣੀ ਸੀ ਕਿ ਮੈਂ ਇਹ ਬੁਲਾਉਂਦੀ ਹਾਂ ਸਕੂਲ ਮਾਸਟਰ ਨੂੰ, ਆਪੇ ਬੱਚੇ ਭੇਜਣ ਕੇ ਉਠਾ ਲੈਣ ਗਏ, ਆਪੇ ਟੁੱਟ ਜਾਣੇ ਇਸ ਬਾਰੇ ਤੇ ਜ਼ਿੰਦਗੀ ਨਹੀਂ ਭੇਜਾ ਤੂੰ ਨਾ, ਤਾਂ ਫਿਰ ਸਹੀ ਕਰਕੇ ਉੱਥੇ ਪੜ੍ਹਦੇ ਸਾਂ।
1: ਅੱਛਾ,
2: ਇਸ ਲਿਹਾਜ਼ ਨਾਲ ਮੇਰਾ ਸਕੂਲ ਦਾ ਮਸਲਾ ਇਸ ਤਰ੍ਹਾਂ ਨਹੀਂ ਸੀ ਕਿ ਮੇਰੇ ਕਰਨ ਕੋਲ ਸੀ ਸਕੂਲ, ਠੀਕ ਹੈ
1: ਸਹੀ
2: ਨਾ ਜੀ। ਅੱਗੋਂ ਉੱਥੇ ਜਾ ਕੇ ਸਾਡੇ ਮਾਸਟਰ ਸਾਹਿਬ ਜਿਹੜੇ ਨਾ ਉਹ ਬੜੇ ਅੱਛੇ ਸਨ, ਤੇ ਮੈਂ ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਹੁੰਦਾ ਨਾ
1: ਅੱਛਾ।
2: ਮਸਲੇ ਮਸਾਇਲ, ਮੈਂ
1: ਹਾਂ
2: ਸਕੂਲ ਵਿੱਚ ਕੋਈ ਮਸਲਾ ਨਹੀਂ ਹੋਇਆ, ਬਲਕਿ ਇਸ ਤਰ੍ਹਾਂ ਸਮਝੋ ਕਿ ਤੁਸੀਂ ਸਕੂਲ ਵਿੱਚ ਮੈਂ ਠੀਕ ਸਾਂ, ਬਲਕਿ ਜਿਹੜੇ 7th ਕਲਾਸ ਵਿੱਚ ਪਹੁੰਚੇ ਨਾ,
1: ਹਾਂਜੀ,
2: ਤੇ ਉਸਲੇ ਮੈਂ ਦੇਖਿਆ ਜਵਾਬ ਦੀ ਕਿ ਮੇਰੀ ਪੂਰੀ ਕਲਾਸ ਮੈਥ ਵਿੱਚ ਫੇਲ ਸੀ, ਇੱਕ ਮੈਂ ਪਾਸ ਸੀ, ਉਹ ਵੀ 33 ਨੰਬਰ ਤੇ।
1: ਵਾਹ ਵਾਹ ਵਾਹ,
2: ਇਸ ਤਰ੍ਹਾਂ ਵੀ ਐਸਾ ਮੌਕਾ ਆਇਆ। ਲੇਕਿਨ ਇਹ ਕਿ ਬਚਪਨ ਵਿੱਚੋਂ ਇੱਕ ਤੇ ਵੇ ਕਿ ਅਸੀਂ ਖੇਲਾਂ ਛੇਲਾਂ, ਉਸ ਵਕਤ ਦੀਆਂ ਖੇਲਾਂ ਵੀ ਮੁਨਫਰਿਦ ਸਨ। ਗੁੱਲੀ ਡੰਡਾ ਹੁੰਦਾ ਸੀ, ਪਤਾ ਨਹੀਂ ਤੁਸੀਂ ਜਾਣਦੇ ਹੋ ਕਿ
1: ਜੀ
2: ਨਹੀਂ,
1: ਜੀ ਜੀ ਬਿਲਕੁਲ,
2: ਗੁੱਲੀ ਡੰਡਾ ਉਸਦੇ ਨਹੀਂ, ਇੱਕ ਲਾਟੂ ਹੁੰਦੇ ਸਨ ਲਾਟੂ, ਉਸ ਨੂੰ ਜਨਾਬ ਦੀ ਚਲਾਉਂਦੇ ਸਨ ਲਾਟੂ ਵੀ। ਇੱਕ ਹੁੰਦਾ ਸੀ ਉਹ ਜਿਹੜੇ ਬੰਟੇ ਖੇਡਣੇ, ਜਿਸ ਤਰ੍ਹਾਂ ਗੋਲੀਆਂ ਨਹੀਂ ਖੇਡਦੇ ਬੰਟੇ,
1: ਅਲੀ ਭਾਈ
2: ਇਹ ਵੀ ਸਾਡੇ ਦੌਰ ਵਿੱਚ
1: ਇਹ ਤੁਸੀਂ ਨਾ ਕਿਹੜੇ ਸਾਲ ਦਾ ਜ਼ਿਕਰ ਕਰ ਰਹੇ ਹੋ, ਤਾਂ ਕਿ ਸੁਣਨ ਵਾਲਿਆਂ ਨੂੰ ਪਤਾ ਚੱਲੇ ਕਿਹੜੇ ਸਾਲ ਦੀ ਕਹਾਣੀ ਸੁਣਾ ਰਹੇ ਨੇ।
2: ਮੈਂ ਤੁਹਾਨੂੰ ਇਹ ਦੱਸ ਰਿਹਾ ਨਾ, ਮੈਂ ਇਹ ਦੱਸ ਰਿਹਾ ਕਿ ਮੈਂ ਜਿਸ ਵਕਤ ਇਹ ਸਮਝੋ ਕਿ 6-5-6 ਸਾਲ ਨਾ ਸੀ, ਉਸਨੇ ਸ਼ੁਰੂ ਕਰ ਦਿੱਤੇ ਸਨ।
1: ਨਹੀਂ, ਕਿਹੜੇ ਕਿਹੜੇ ਸ਼ਹਿਰ ਦੀ ਗੱਲ ਕਰ ਰਹੇ ਹੋ ਤੇ ਕਿਹੜੇ ਸਾਲ ਦੀ ਗੱਲ ਕਰ ਰਹੇ ਹੋ, ਕਿਹੜੇ ਸ਼ਹਿਰ ਦੇ ਵਿੱਚ ਤੁਹਾਡੀ ਪੈਦਾਇਸ਼ ਹੋਈ?
2: ਮੈਡਮ ਜੀ ਹੁਣ ਦੇਖੋ ਨਾ, ਅੱਜ ਤੁਸੀਂ ਅੱਜ ਦੇਖੋ ਸਾਡੀ ਉਮਰ ਹੈ ਅਰਜ਼ ਕਰੋ 68-70 ਸਾਲ, ਤੇ ਮੈਂ ਜਿਹੜੀ ਗੱਲ ਕਰ ਰਿਹਾ ਇਹ ਕਰ ਰਿਹਾ 5 ਸਾਲ ਨਹੀਂ, ਜਿਹੜੇ ਮੇਰੀ 5 ਸਾਲ ਉਮਰ ਸੀ,
1: ਯਾਨੀ
2: ਠੀਕ ਹੈ ਨਾ।
1: 50-55 ਦੇ ਜ਼ਮਾਨੇ ਦੀ ਗੱਲ ਕਰ ਰਹੇ ਹੋ, 50-55 ਦਾ ਦੌਰ ਤੁਸੀਂ ਦਿਖਾ ਰਹੇ ਹੋ, ਇਸ ਲਈ ਜਿਹੜੇ ਦੋਸਤ ਸੁਣਨਗੇ।
2: ਤੁਸੀਂ ਸਮਝੋ ਕਿ ਮੈਂ 60 ਨਹੀਂ, 25 ਨਹੀਂ ਗੱਲ ਕਰ ਰਿਹਾ,
1: ਠੀਕ ਹੋ ਗਿਆ, ਠੀਕ ਹੋ ਗਿਆ,
2: 60 ਨਹੀਂ, 1960 ਨਹੀਂ, 25 ਨਹੀਂ ਗੱਲ ਕਰ ਰਿਹਾ, 60 ਵਿੱਚ
1: ਕਿ ਉਹ ਜ਼ਮਾਨਾ ਤੁਸੀਂ ਯਾਦ ਕਰ ਰਹੇ ਹੋ, ਕਿਉਂਕਿ
2: ਠੀਕ ਹੈ
1: ਹਰ
2: ਨਾ।
1: 5 ਸਾਲ ਬਾਅਦ ਥੋੜਾ
2: ਹਾਂ
1: ਤਬਦੀਲੀ ਆ ਜਾਂਦੀ ਹੈ ਨਾ ਟਾਈਮ ਦੇ ਵਿੱਚ। ਹਾਂਜੀ
2: ਹਾਂ, ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਖੇਡਣੇ ਸਾਂ, ਔਰ ਮਜ਼ੇ ਦੀ ਗੱਲ ਤੁਹਾਨੂੰ ਦੱਸਾਂ ਕਿ ਮੈਂ ਬੰਟੇ ਜਿਹੜੇ ਨਾ ਬੰਟੇ, ਇਸ ਵਿੱਚ ਮੈਂ ਬੜਾ ਜ਼ਬਰਦਸਤ ਸੀ ਖਿਲਾੜੀ ਸੀ, ਇਸ ਲਿਹਾਜ਼ ਨਾਲ ਕਿ ਮੈਂ ਉਹ ਕਿਉਂ ਨਾ ਕਿ ਡਾਲਡੇ ਦੇ ਡੱਬੇ ਹੁੰਦੇ ਸਨ, ਡਾਲਡੇ ਨੇ 5 ਕਿਲੋ ਦੇ, ਤੇ ਮੈਂ ਉਹ ਰੱਖੇ ਸਨ, ਉਹ ਮੇਰੇ ਕੋਲ ਬਹੁਤ ਜ਼ਿਆਦਾ ਭਰ ਜਲਾਦੇ ਹੁੰਦਾ ਸੀ, ਪੋਣਾ ਹੁੰਦਾ ਸੀ 5 ਕਿਲੋ ਦਾ, ਤੇ ਮੇਰੇ ਕੋਲ ਲੋਕ ਆਉਂਦੇ ਸਨ ਘਰੋਂ, ਸ਼ੌਕ ਸੀ ਨਾ। ਤੇ ਫਿਰ ਇੱਕ ਸਿੱਲਾ ਇੱਕ ਨਈ ਖੇਲ ਆਈ ਸੀ ਲਾਟੂ,
1: ਅੱਛਾ,
2: ਫਿਰ ਲਾਟੂ ਆਏ ਖੇਲਣ ਰਿਹਾ, ਤੇ ਜਿਹੜੀ ਹੁੰਦੀ ਸੀ ਨਾ ਗੁੱਲੀ ਡੰਡਾ, ਇਹ ਤਾਂ ਬਹੁਤ ਉਸਲੇ ਕਿਉਂਕਿ ਖੁੱਲੀ ਜਗ੍ਹਾ ਹੁੰਦੇ ਸਨ, ਅਸਾਂ ਨੇ ਘਰ ਨੂੰ ਖੁੱਲੀ ਜਗ੍ਹਾ ਹੁੰਦਾ ਸੀ, ਤੇ ਬੜਾ ਉਹ ਲੁਤਫ ਆਉਂਦਾ ਸੀ, ਠੀਕ ਹੈ ਨਾ। ਇਸ ਤਰ੍ਹਾਂ ਅਸੀਂ ਉਹ ਆਪਣੇ ਦੌਰ ਵਿੱਚ ਸ਼ੌਕਾਂ ਬੜੀਆਂ ਪੂਰੀਆਂ ਕੀਤੀਆਂ ਜੀ, ਔਰ ਠੀਕ ਰਹੇ ਹਾਂ, ਮਤਲਬ ਫਸਟ ਕਲਾਸ ਵੀ ਐਸਾ ਨਹੀਂ ਹੈ। ਲੇਕਿਨ ਅਸੀਂ ਕਦੇ ਸਿਰਫ ਖੌਫ ਆਉਂਦਾ ਸੀ ਮੇਰੇ ਵਾਲਦ ਸਾਹਿਬ ਨੂੰ, ਬਸ ਉਹਨਾਂ ਨੇ
1: ਕੀ ਕਹਿੰਦੇ ਸੋ, ਅਲੀ ਭਾਈ ਮੇਰੀ ਆਵਾਜ਼ ਆ ਰਹੀ ਹੈ? ਤੁਸੀਂ ਆਪਣੀ ਅੰਮੀ ਨੂੰ ਕੀ ਕਹਿੰਦੇ ਸੋ, ਆਪਣੀ
2: ਅੰਮੀ ਨੂੰ ਅਸੀਂ ਕਹਿੰਦੇ ਸਾਂ ਬੇਜੀ,
1: ਬੇਜੀ,
2: ਅੰਮੀ ਨੂੰ ਅਸੀਂ ਬੇਜੀ ਕਹਿੰਦੇ ਸਾਂ, ਤੇ ਸਾਡੀ ਬੇਜੀ ਜਿਹੜਾ ਨਾ ਸਭ ਤੋਂ ਜ਼ਿਆਦਾ ਮੈਨੂੰ ਪਿਆਰ ਕਰਦੀ ਸੀ, ਬਹੁਤ ਪਿਆਰ ਕਰਦੀ ਸੀ ਮੇਰੀ ਅੰਮੀ, ਅੱਲਾ ਕਰੋੜ ਕਰੋੜ ਜਨਮ ਦੇ ਔਰ ਆਖਰ ਤੱਕ ਮਰਨੇ ਤੱਕ ਵੀ ਨਾ ਉਹ ਮੇਰੀ ਵਾਲਦਾ ਮੇਰੇ ਨਾਲ ਇਨਤਹਾ ਨਾਲ ਪਿਆਰ ਕਰਦੀ ਸੀ ਔਰ ਸਾਰਿਆਂ ਨੂੰ ਪਤਾ ਹੈ, ਮੇਰੇ ਭੈਣਾਂ ਭਾਈਆਂ ਨੂੰ ਪਤਾ ਹੈ, ਮੇਰੇ ਰਿਸ਼ਤੇਦਾਰਾਂ ਨੂੰ ਪਤਾ ਹੈ, ਮੇਰੇ ਆਲੇ ਮੱਲਾ ਨੂੰ ਵੀ ਪਤਾ ਹੈ, ਮੇਰੀ ਮਾਂ ਔਰ ਮੇਰੇ ਬਾਪ ਮੇਰੇ ਨਾਲ ਬਹੁਤ ਪਿਆਰ ਕਰਦੇ ਸਨ।
1: ਅੱਛਾ ਤੇ ਇਹ ਦੱਸੋ ਨਾ
2: ਤੇ ਭੈਣਾਂ ਤਾਂ ਖੈਰ ਵੈਸੇ ਹੀ ਪਿਆਰ ਕਰਦੀਆਂ ਭਾਈਆਂ ਨਾਲ,
1: ਬਾਕੀ ਭੈਣ ਭਰਾ ਨਹੀਂ ਜੈਲਸ ਹੁੰਦੇ ਸਨ ਕਿ ਵੀ ਇਹ ਬਹੁਤਾ ਲਾਡਲਾ ਹੈ, ਜਨੂ ਨਾਲ ਪਿਆਰ ਕਰਦੇ, ਅੰਮੀ ਜੀ ਇਹਨੂੰ ਅਬੇ ਜੀ ਜ਼ਿਆਦਾ ਪਿਆਰ ਕਰਦੇ?
2: ਨਹੀਂ ਨਹੀਂ, ਜੈਲਸੀ ਵਾਲਾ ਕੋਈ ਐਸਾ ਨਹੀਂ ਸੀ, ਸਾਰੇ ਸਾਡੇ ਭੈਣ ਭਾਈ ਜਿਹੜੇ ਨਾ ਆ ਠੀਕ ਰਹਿੰਦੇ ਸਨ, ਕੋਈ ਜੈਲਸੀ ਨਾ ਅਨਸਰ ਹੈ ਹੀ ਨਹੀਂ ਸੀ ਉਹਨਾਂ ਚ।
1: ਅੱਛਾ ਤੇ ਨਾਸ਼ਤੇ ਚ ਕੀ ਬਣਾਉਂਦੇ ਸਨ ਬੇ ਜੀ?
2: ਅੰਮੀ ਜੀ ਜ਼ਿਆਦਾਤਰ ਮੈਨੂੰ ਨਾਸ਼ਤੇ ਜਿਹੜਾ ਅੰਡਾ ਦਿੰਦੇ ਸਨ, ਅੰਡਾ, ਕਿਉਂਕਿ ਅੰਡਾ ਮੇਰੀ ਫੇਵਰੇਟ ਹੁੰਦੀ ਸੀ, ਕਿਸੇ ਲਈ ਭੁੰਨ ਕੇ ਦੇਣ, ਕਿਸੇ ਲਈ ਉਹ ਆਮਲੇਟ ਬਣਾ ਦੇਣ, ਕਿਸੇ ਲਈ ਅਸੀਂ ਉਬਾਲ ਕੇ ਮਤਲਬ ਕੇ ਦੇਣ, ਮਤਲਬ ਅੰਡਾ ਜਿਹੜਾ ਮੇਰਾ ਫੇਵਰੇਟ ਹੁੰਦਾ ਸੀ।
1: ਅੰਡਾ ਪਰਾਠਾ, ਅੰਡਾ ਪਰਾਠਾ ਯਾਨੀ ਉਸ ਵੇਲੇ ਦਾ ਨਾਸ਼ਤਾ ਸੀ, ਤੁਹਾਡਾ ਖਿਆਲ ਹੈ ਕਿ ਮਸ਼ਹੂਰ ਨਾਸ਼ਤਾ ਉਸ ਵੇਲੇ ਅੰਡਾ ਪਰਾਠਾ ਜ਼ਿਆਦਾ ਘਰਾਂ ਚ ਬਣਦਾ ਸੀ ਜੀ?
2: ਮੈਡਮ ਇਸ ਤਰ੍ਹਾਂ ਕਿ ਕੋਈ ਸਾਨੂੰ ਮਤਲਬ ਕਿ ਇੱਕ ਤਾਂ ਨਾ ਮੈਂ ਤੁਹਾਨੂੰ ਦੱਸਿਆ ਨਾ ਕਿ ਸਾਡੇ ਅਹਿਲੇ ਮੱਲਾ ਜਿਹੜਾ ਨਾ ਅਹਿਲੇ ਮੱਲਾ ਉਹ ਵੀ ਸਾਡੇ ਨਾਲ ਪਿਆਰ ਕਰਦੇ ਸਨ, ਕੋਈ ਐਸੀ ਮੁਖਾਲਫਤ ਨਾ ਕਿ ਅਨਸਰ ਕਿਸੇ ਜਗ੍ਹਾ ਨਹੀਂ ਸੀ, ਅੱਲਾ ਦਾ ਇਹ ਫਜ਼ਲ ਰਿਹਾ ਕਿ ਕੋਈ ਐਸੀ ਨਹੀਂ ਹੁੰਦਾ ਸੀ। ਔਰ ਮੇਰੀ ਖਾਲਾ ਜੀ ਲਿਆਉਂਦੀਆਂ ਸਨ ਨਾ, ਉਹ ਤੇ ਬਹੁਤ ਹੀ ਮੇਰੇ ਨਾਲ ਪਿਆਰ ਕਰਦੀਆਂ ਸਨ, ਮੇਰੀਆਂ ਖਾਲਾ ਮਾਖਾਲਾ ਮੇਰੀਆਂ ਤਿੰਨ ਖਾਲਾ ਸਨ ਜੀ, ਮੇਰੀ ਵਾਲਦਾ ਜੀ ਤਿੰਨ ਭੈਣਾਂ ਸਨ, ਅਸੀਂ ਵੀ ਖਾਲਾ ਨੇ ਘਰ ਜਾਂਦੇ ਸਨ ਬੜੇ ਖੁਸ਼ ਹੁੰਦੇ ਸਾਂ, ਔਰ ਸਾਡੀ ਨਾਨੀ ਨਾਨਾ ਬਹੁਤ ਖੁਸ਼ ਹੁੰਦੇ ਸਾਂ ਅਸੀਂ, ਹਾਲਾਂਕਿ ਨਾਨੀ ਨਾਨੇ ਘਰ ਬਹੁਤ ਘੱਟ ਜਾਂਦੇ ਸਾਂ, ਲੇਕਿਨ ਉਹ ਬਹੁਤ ਪਿਆਰ ਕਰਦੇ ਸਨ ਕਿਉਂਕਿ ਦਿਹਾਤ ਸੀ ਨਾ, ਅਸੀਂ ਆ ਸ਼ਹਿਰਾਂ ਨਾਲ ਰਹਿਣ ਵਾਲੇ, ਸਾਡੇ ਕੋਲ ਮਤਲਬ ਕਿ 300 ਫੁੱਟ ਤੇ ਸਾਡੇ ਕੋਲ
1: ਮੇਨ ਰੋਡ ਤੁਸੀਂ ਇਹ ਸਾਰਾ ਜ਼ਿਕਰ ਅਲੀ
2: ਭਾਈ ਸਾਡੇ ਪਿਸ਼ਾਵਰ ਰੋਡ ਸਾਡੇ ਕੋਲ ਹੈ।
1: ਅੱਛਾ ਅੱਛਾ ਯਾਨੀ ਉਸ ਲਈ ਉਸ ਨੂੰ ਕਹਿੰਦੇ ਸਰ ਚੂੜਾ ਇਲਾਕਾ, ਚੂੜਾ ਵਾਲਾ
2: ਇਲਾਕਾ ਜੀ,
1: ਚੂੜ ਵਾਲਾ ਇਲਾਕਾ ਚੂੜ ਕਹਿੰਦੇ ਸਨ ਨਾ ਉਸ ਲਈ ਜ਼ਮਾਨੇ ਨੂੰ।
2: ਹਾਂ ਇਹ ਇਲਾਕਾ ਕਹਿੰਦੇ, ਹਾਂ ਜੀ, ਵੈਸਟੇ ਦੇ ਆਪੋਜ਼ਿਟ ਹੈ ਚੂੜ ਅੜਪਾਲ, ਇੱਕ ਬੰਦਾ ਸੀ ਚੂੜ ਅੜਪਾਲ ਹੈ, ਉਹ ਮੁਸਲਮ ਸੀ, ਉਸ ਦਾ ਨਾਂ ਸੀ ਉਸ ਬੰਦੇ ਦਾ,
1: ਹਾਂ
2: ਉਸਦੇ ਨਾਂ ਤੋਂ ਰੱਖਿਆ ਗਿਆ,
1: ਮਸ਼ਹੂਰ ਸੀ ਉਸ ਵੇਲੇ ਤੇ, ਬਿਲਕੁਲ ਜੰਗਲ ਸੀ ਜਾਂ ਖਾਲੀ ਖਾਲਾ ਇਲਾਕਾ ਸੀ। ਤੇ ਤੁਸੀਂ ਇਹ ਮੈਨੂੰ ਦੱਸੋ ਕਿ ਉਸ ਜ਼ਮਾਨੇ ਵਿੱਚ ਫਿਰ ਤੁਸੀਂ ਸਕੂਲ ਦੇ ਟਿਫਨ ਵੀ ਲੈ ਕੇ ਜਾਂਦੇ ਸੋ, ਤੁਹਾਡਾ ਸਕੂਲ ਤੇ ਨੇੜੇ ਸੀ, ਤੁਸੀਂ ਤੇ ਅੱਧੀ ਛੁੱਟੀ ਵੇਲੇ ਘਰ ਆ ਜਾਂਦੇ ਹੋਵੋਗੇ, ਤੇ ਫਿਰ ਕੋਈ ਅੱਧੀ ਛੁੱਟੀ ਵੇਲੇ ਅੰਮੀ ਜੀ ਵੈਸੇ ਖਰਚੀ ਖੁਰਚੀ ਦਿੰਦੇ ਸਨ ਕੋਈ ਸਕੂਲ ਦੇ ਬਾਹਰ ਰੇੜੀਆਂ ਸ਼ੇੜੀਆਂ ਲੱਗਦੀਆਂ ਸਨ, ਕੋਈ ਗੋਲ ਗੱਪੇ, ਕੋਈ ਚਾਟਾਂ ਛਾਟਾਂ ਕੋਈ ਲੱਗਦੀਆਂ ਸਨ ਕਿ ਉਸ ਵੇਲੇ
2: ਰਿਵਾਜ ਨਹੀਂ ਸੀ? ਰਿਵਾਜ ਹੀ ਸੀ ਉਸ ਵੇਲੇ, ਇੱਕ ਔਰਤ ਜਿਹੜੀ ਹੈ ਨਾ ਬੇਵਾ ਸੀ, ਅੱਲਾ ਉਸ ਨੂੰ ਇਮਾਨ ਨਸੀਬ ਕਰੇ, ਬਹੁਤ ਅੱਛੇ, ਉਹ ਚਟਪਟੇ ਕਰਕੇ ਲਾਉਂਦੀ ਸੀ, ਉਸੇ ਇੱਕ ਪੈਸੇ ਦਾ ਮਿਲਦਾ ਸੀ ਚਟਪਟਾ ਜਿਹਾ ਨਾ, ਉਹ ਲੱਗਦਾ ਸੀ ਕਿ ਹੈ ਨਿਮਕੀਨ ਸੀ ਬੜਾ ਅੱਛਾ ਤਰੀਕੇ ਨਾਲ, ਲੇਕਿਨ ਉਹ ਇਹ ਸਮਝ ਲਓ ਤੁਸੀਂ ਕਿ ਜਿਸ ਤਰ੍ਹਾਂ ਕੋਈ ਖਮੀਰਾ ਆਟਾ ਨੀ, ਖਮੀਰੇ ਆਟੇ ਨੂੰ ਬਣਾਉਂਦੀ ਸੀ, ਤਲ ਕੇ ਨਾ ਲੈ ਕੇ ਆਉਂਦੀ ਸੀ। ਉਹ ਜ਼ਿਆਦਾਤਰ ਚੱਲਦਾ ਸੀ, ਬਾਕੀ ਕਾਲਜ ਮੁਖਤਲਿਫ਼ ਚੀਜ਼ਾਂ ਅਗਰ ਪੱਕੀਆਂ ਹੋਣ ਕੋਈ, ਤੇ ਵੈਸੇ ਜ਼ਿਆਦਾਤਰ ਜਿਹੜਾ ਨਾ ਉਹ ਜਿਸੇ ਮਹਿਮਾਨ ਆਉਂਦੇ ਨਾ ਉਸ ਲਈ ਡਿਸ਼ਾਂ ਸ਼ਿਸ਼ਾਂ ਕੁਛ ਜ਼ਿਆਦਾ ਪੱਕਦੀਆਂ ਨੇ, ਫਾਇਦਾ ਹੋ ਜਾਂਦਾ ਸੀ ਕਿ ਮਹਿਮਾਨ ਆਏ ਨੇ ਸਰ।
1: ਭਰੀਆਂ ਰੱਖਣ ਦੀ ਜਗ੍ਹਾ ਕੋਈ ਨੀ ਵਾਲਾ ਹਿਸਾਬ ਉਸ ਵੇਲੇ ਹੁੰਦਾ ਸੀ, ਉਸ ਵੇਲੇ ਕੀ ਕਰਦੇ ਸੋ, ਕਿਤਨੀ ਦਫਾ ਸਾਲ ਵਿੱਚ ਨਵੇਂ ਜੋੜੇ ਕਿਹੜੇ ਮੌਕੇ ਤੇ ਬਣਦੇ?
2: ਇਸ ਤਰ੍ਹਾਂ ਮੈਡਮ ਜੀ ਕਿ ਦੋ ਤੇ ਹੁੰਦੇ ਸਰ ਸਾਡੇ ਯੂਨੀਫਾਰਮ, ਠੀਕ ਹੈ ਜੀ, ਦੋ ਯੂਨੀਫਾਰਮ, ਉਸ ਤੋਂ ਇਲਾਵਾ ਹਰ ਰਮਜ਼ਾਨ ਈਦ ਤੇ ਨਏ ਜੋੜਾ ਬਣਦਾ ਸੀ, ਉਸ ਤੋਂ ਇਲਾਵਾ ਵੀ ਇੱਕ ਅੱਧ ਸਾਲ ਹੈ ਜਿਹੜਾ ਨਾ ਇਹ ਸਮਝੋ ਕਿ ਸਾਲ ਵਿੱਚ ਦੋ ਜਾਂ ਮੁਸ਼ਕਿਲ ਨਾਲ ਤ੍ਰੈ, ਇਤਨੇ ਜੋ ਜ਼ਿਆਦਾ ਨਹੀਂ ਬਣਦੇ ਉਸ ਜੋੜੇ, ਉਸ ਵਕਤ ਇਤਨਾ ਨਹੀਂ ਹੁੰਦਾ, ਲੇਕਿਨ ਉਸਨੇ ਕੱਪੜਾ ਸਸਤਾ ਸੀ ਔਰ ਕੱਪੜਾ ਜਿਹੜਾ ਉਹ ਐਸਾ ਹੁੰਦਾ ਸੀ ਕਿ ਅੱਛਾ ਕੱਪੜਾ ਹੁੰਦਾ ਸੀ ਔਰ ਜਲਦੀ ਫਟਦਾ ਵੀ ਨਹੀਂ ਸੀ।
1: ਅੱਛਾ
2: मैं मैडम जी तो तुहानू अर्ज करा कि मैं वाले साहब ने ना कोट पेंट जिहड़ा ना वह चौथी पंजवीं तू ना उन्हें मैंने बढ़ा के दिता सी
1: हाँ
2: कोट पेंट
1: सही
2: उस दौर की।
3: अच्छा जी
2: ठीक है। और मैं जिसले किसी ने रिश्तेदार ने घर जाना सी ना और
1: हाँ
2: मैंने कहने बाऊ जी आ गए रखे
1: अच्छा
2: मजाक ना कहने से बच्चा सी ना उसले तो
1: अच्छा
2: मैंने कहने जी बाऊ जी आ गए रखे। मेरे खालू रानी दुकान थी तो किरायेदार सी फारा चौक ना जनाब ने कहना ऐनक बड़ी मजेदार किस्म छोटी जी प्लास्टिक की ऐनक बहुत घट होनी सी मैंने ऐनक लै के देते सुन ਅਸੀਂ
1: ਅੱਛਾ
2: ਬੜੇ ਲਾਈਕ ਕਰਦੇ ਸਾਂ ਇੰਜੋਏ ਕਰਦੇ ਸਾਂ ਅਸੀਂ।
1: ਅੱਛਾ
2: ਹਾਂ
1: ਤੇ ਮੇਲੇ ਸ਼ੇਲੇ ਵੀ ਲੱਗਦੇ ਸਨ ਕੋਈ ਘਰਾਂ ਦੇ ਨੇੜੇ
2: ਮੇਲੇ ਐਸਾ ਚ ਉਸ ਤਰ੍ਹਾਂ ਨਹੀਂ ਹੁੰਦਾ ਸੀ ਲੇਕਿਨ ਈਦ ਤੇ ਨਾ ਈਦ ਤੇ ਜ਼ਰਾ ਉਹ ਪੰਗੂੜੇ ਛੁੜੇ ਜਿਸ ਤਰ੍ਹਾਂ ਅੱਜ ਕੱਲ੍ਹ ਹੁੰਦੇ ਨਾ ਇਸ ਤਰ੍ਹਾਂ ਉਸ ਵਕਤ ਵੀ ਪੰਗੂੜਿਆਂ ਨੇ ਦੌਰ ਹੁੰਦਾ ਸੀ ਪੀਂਘਾਂ ਸ਼ੀਘਾਂ ਘਰ ਹੀ ਜਸਨੀਆਂ ਘਰ ਵੀ ਪੀਂਘ ਹੁੰਦੀ ਸੀ ਪਈ
1: ਸਹੀ
2: ਕਿ ਮੇਰੀਆਂ ਭੈਣਾਂ ਨੇ ਮੇਰੀ ਵੱਡੀ ਭੈਣ ਨੇ ਪਾਈ ਨਾ ਪੀਂਘ ਤੇ ਉਸ ਵਿਚ ਅਸੀਂ ਮਤਲਬ ਕਿ ਉਹ ਵੀ ਕਰਦੇ ਰਹਿੰਦੇ ਸਾਂ ਬੱਚੇ ਇਕੱਠੇ ਹੁੰਦੇ ਸਾਂ ਤਾਂ ਵੀ ਅਸੀਂ ਉਹ ਕਰ ਲੈਂਦੇ ਸਾਂ
1: ਹੁੰਦਾ ਸੀ ਨਾ ਕੋਈ ਨਾ ਕੋਈ ਤੇ ਤੁਸੀਂ ਵੀ ਪੀਣਾ ਸ਼ਿੰਗਾ ਛੁੱਟਦੇ ਸੀ ਤੇ ਘਰ ਹੀ ਜਾਂਦਾ ਤਾਂ ਟਾਈਮ ਪਿਆ ਬਣਾਉਣ ਨਾਲ ਗੁਜ਼ਰਦਾ ਸੀ
2: ਸਾਡੇ ਘਰ ਦਰੇਕ ਲੱਗੀ ਹੁੰਦੀ ਸੀ ਨਾ ਮੈਡਮ ਦਰੇਕ ਤੇ ਦਰੇਕ ਦੇ ਉੱਤੇ ਪੀਂਘ ਉਹਦਾ ਪਾਈ ਹੁੰਦੀ ਸੀ
1: ਸਹੀ ਸਹੀ ਤੇ ਇਹ ਦੱਸੋ ਨਾ ਕਿ ਤੁਹਾਡੀ ਜੁਆਇੰਟ ਫੈਮਿਲੀ ਸੀ ਜਾਂ ਸੈਪਰੇਟ ਫੈਮਿਲੀ ਸੀ ਅੰਮੀ ਅੱਬੂ ਤੇ ਭੈਣ ਭਰਾ ਸੋ ਜਾਂ ਕੋਈ ਦਾਦੀ ਦਾਦਾ ਨਾਨੀ ਨਾਨਾ ਕੋਈ ਨਾਲ ਰਹਿੰਦਾ
2: ਸਟਾਰਟ ਹੀ ਦੱਸੀ ਜ਼ਰੂਰ ਗੱਲ ਮੇਰੇ ਵਾਲਦ ਸਾਹਿਬ ਸਨ ਇੱਕ ਮੇਰੀ ਵਾਲਦਾ ਸੀ ਇੱਕ ਮੇਰੀ ਭੈਣ ਸੀ ਇੱਕ ਮੈਂ ਸੀ ਉਸ ਤੋਂ ਬਾਅਦ ਜਿਹੜੇ ਮੇਰੇ ਛੋਟੇ ਬਾਅਦ ਭੈਣਾਂ ਭਾਈ ਹੋਏ ਨੇ ਕਿ ਮੇਰੇ ਤੋਂ ਬਾਅਦ ਜਿਹੜੀ ਭੈਣ ਹੋਈ ਹੈ ਨਾ ਉਸ ਨਾਲ ਤਾਂ ਬੜੀ ਨਾਲ ਵੀ ਪਿਆਰ ਸੀ ਉਸ ਨਾਲ ਵੀ ਬਹੁਤ ਪਿਆਰ ਉਹ ਤਾਂ ਬੇਚਾਰੀ 1 ਅਗਸਤ ਨੂੰ ਤੁਸੀਂ ਦੱਸਿਆ ਸੀ ਫੋਤ ਹੋ ਗਈ ਹੈ ਤੇ ਇਸ ਪਰ ਸਾਨੂੰ ਬਹੁਤ ਭੈਣਾਂ ਭਾਈ ਨਾਲ ਬੜਾ ਪਿਆਰ ਰਿਹਾ ਸਨ
1: ਠੀਕ ਠੀਕ ਅੱਛਾ ਇਹ ਦੱਸੋ ਕਿ ਉਸ ਜ਼ਮਾਨੇ
2: ਕੋਈ ਦੂਰੀਆਂ ਨਾ ਦੂਰੀਆਂ ਨਹੀਂ
1: ਸਕੂਲ ਦਾ ਨਾਂ ਕੀ ਸੀ ਤੁਹਾਡੇ ਸਕੂਲ ਦਾ ਨਾਂ ਕੀ ਸੀ ਤੇ ਉਸ ਸਕੂਲ ਦੇ ਕੋਈ ਦੋਸਤ ਵਗੈਰਾ ਯਾਦ ਨੇ ਕੋਈ ਮੁਲਾਕਾਤ ਹੁੰਦੀ ਹੈ ਕਿ ਬਚਪਨ ਦੇ ਸੰਗੀ ਸਾਥੀ ਉਸ ਲਈ ਕੋਈ ਤੁਹਾਡੀ ਖਾਸ ਖੇਡ ਖੂਡ ਕੋਈ ਸ਼ਰਾਰਤ ਹੁੰਦੀ ਸੀ ਆਪਸ ਵਿੱਚ ਕੋਈ ਗਰੁੱਪ ਬਣਿਆ ਸੀ ਦੋਸਤਾਂ ਦਾ ਅਲੀ ਭਾਈ ਤੁਹਾਡਾ ਇੰਟਰਨੈਟ ਮੇਰਾ ਖਿਆਲ ਹੈ ਕਿ
0: ਤਸਵੀਰ ਪਿਕਚਰ ਸਟਿਲ ਹੋ ਗਈ
1: ਹਾਂਜੀ ਆ ਜਾਣਗੇ ਹੁਣੇ ਨਾਲ ਹੀ ਜੀ ਅਲੀ ਭਾਈ ਤੁਹਾਡਾ ਕੈਮਰਾ ਬੰਦ ਹੋ ਗਿਆ ਫਿਰ ਆਨ ਕਰੋ
2: ਹੈਲੋ
1: ਜੀ ਜੀ ਤੁਹਾਡੀ ਆਵਾਜ਼ ਆ ਰਹੀ ਤੁਹਾਡਾ ਕੈਮਰਾ ਬੰਦ ਹੋ ਗਿਆ ਦੋਸਤਾਂ ਦਾ ਦੱਸੋ ਪ੍ਰਾਇਮਰੀ ਸਕੂਲ ਵਿਚ ਤੁਸੀਂ ਹੋਵੋਗੇ ਤੁਹਾਡੇ ਕੋਈ ਯਾਦਗਾਰ ਦੋਸਤ ਜਿਹੜੇ ਕੋਈ ਉਸ ਤੋਂ ਬਾਅਦ ਵੀ ਤੁਹਾਡੇ ਨਾਲ ਰਾਬਤੇ ਚ ਰਹੇ ਜਾਂ ਬਚਪਨ ਦੀ ਦੋਸਤੀਆਂ ਕੋਈ ਹੈ ਸਨ ਤੁਹਾਡੀਆਂ ਖਾਸ
2: ਮੈਡਮ ਜੀ ਸਾਡੇ ਤੋਂ ਐਕਚੁਅਲੀ ਮੁਕਾਮੀ ਸਾਡਾ ਇੱਕ ਬਹੁਤ ਅੱਛਾ ਦੋਸਤ ਸੀ ਅੱਜ ਕੱਲ੍ਹ ਵੀ ਹੈ ਲੇਕਿਨ ਰਾਬਤੇ 'ਚ ਨਹੀਂ ਹੈ ਉਹ ਬੰਦਾ ਕਿਉਂਕਿ ਉਹ ਬਸ ਰੁਜ਼ਗਾਰ ਨੇ ਸਿਲੇ ਨੇ ਉੱਧਰ ਦੂਸਰੇ ਇੱਕ ਸਿਆਲਕੋਟ ਤੋਂ ਸਾਡਾ ਦੋਸਤ ਸੀ ਬਹੁਤ ਅੱਛਾ ਦੋਸਤ ਸੀ ਉਸ ਨਾਲ ਕੁਝ ਦੋਸਤ ਵਿਚਾਰੇ ਅੱਲਾ ਨੂੰ ਪਿਆਰੇ ਹੋ ਗਏ ਨੇ ਬਚਪਨ ਦੇ ਕਈ ਫੋਤ ਹੋ ਗਏ ਨੇ ਕੋਈ ਇਸ ਤਰ੍ਹਾਂ ਦਾ ਲੇਕਿਨ ਉਹ ਇੱਕ ਹੀ ਦੋਸਤ ਜਿਹੜਾ ਜਿਗਰੀ ਦੋਸਤ ਸੀ ਨਾ ਉਹ ਸਾਡਾ ਇੱਕ ਹੀ ਸੀ ਤੇ ਉਹ ਅੱਜ ਕੱਲ੍ਹ ਜ਼ਰਾ
1: ਸ਼ਰਾਰਤਾਂ ਕੈਸੀਆਂ ਸਨ 10 ਸਾਲ ਦੀ ਉਮਰ ਤੱਕ ਕਿਸ ਕਿਸਮ ਦੀਆਂ ਸ਼ਰਾਰਤਾਂ ਕਰਦੇ ਸੋ
2: ਮੈਡਮ ਜੀ ਪਤਾ ਕੀ ਗੱਲ ਬੱਚੇ ਦੀ ਸ਼ਰਾਰਤਾਂ ਤਾਂ ਆਪਸ ਵਿੱਚ ਹੁੰਦੀਆਂ ਖਾਸ ਤੌਰ ਤੇ ਜਿਹੜੇ ਖੇਲਦੇ ਆ ਨਾ ਜਿਸਲੇ ਖੇਲਦੇ ਆ ਕੋਈ ਜਿਹੜਾ ਬੰਦਾ ਜਿੱਤ ਜੁਲਣਾ ਤੇ ਦੂਸਰਾ ਜਿਹੜਾ ਉਹ ਨਾਰਾਜ਼ ਹੁੰਦਾ ਸ਼ਿਕਾਇਤਾਂ ਲੈ ਕੇ ਘਰ ਆ ਜੁਲਣ ਕਿ ਜੀ ਇਸਨੇ ਇਹ ਕੀਤਾ ਇਸਨੇ ਇਹ ਕੀਤਾ ਬਚਪਨ ਹਾਂ ਲੇਕਿਨ ਇਹ ਕਿ ਸਾਨੂੰ ਇਹ ਪਤਾ ਸਾਡੇ ਵਾਲਦੈਨ ਨੂੰ ਕਿ ਸਾਨੂੰ ਬੱਚੇ ਜ਼ਿਆਦਤੀ ਨਹੀਂ ਕਰਦੇ ਮਤਲਬ ਮਾਂ ਬਾਪ ਨੂੰ ਕੰਫੀਡੈਂਸ ਹੁੰਦੇ ਨਾ ਜ਼ਿਆਦਤੀ ਨਹੀਂ ਕਰਨੇ ਉਸਦੇ ਬਾਵਜੂਦ ਵੀ ਜਿਹੜਾ ਬੱਚਾ ਸ਼ਿਕਾਇਤ ਲੈ ਕੇ ਆਏਗਾ ਜਾਂ ਕਿਹੜੇ ਉਸਦੀ ਮਾਂ ਨਾਲ ਲੈ ਕੇ ਆਏਗੀ ਫਿਰ ਵੀ ਉਹ ਕਹਿੰਦੇ ਨੇ ਕਿ ਠੀਕ ਹੈ ਜੀ ਅਸੀਂ ਆਪਣੇ ਬੱਚੇ ਨੂੰ ਸਮਝਾ ਸਕਾਂਗੇ, ਉਹਨੂੰ ਉਸੇ ਵਕਤ ਮੋੜ ਨਹੀਂ ਦੇਣੇ ਤਰੀਕੇ ਨਾਲ, ਉਹ ਕਹਿੰਦੇ ਨੇ ਕਹਿੰਦੇ ਠੀਕ ਹੈ ਜੀ ਅਸੀਂ ਮਾਂ ਨੇ ਹੱਥੂ ਕਦੇ ਵੀ ਨੀ ਪਈ ਜੀ ਮੈਡਮ, ਕਦੇ ਵੀ ਨੀ ਪਈ, ਬਲਕਿ ਮਾਂ ਨੇ ਹਮੇਸ਼ਾ ਜਿਹੜੀ ਹੈ ਨਾ ਉਹ ਟਾਲ ਬਣੀ ਹੈ, ਰੋਹਬ ਹੁੰਦਾ ਸੀ ਬਾਲਾ ਸਾਹਿਬ ਨਾਲ, ਰੋਹਬ ਹੁੰਦਾ ਸੀ ਮਾਰ ਨੀ, ਰੋਹਬ ਹੁੰਦਾ ਸੀ ਉਸ ਰੋਹਬ ਨਾਲ ਬੰਦਾ ਵੈਸੇ ਹੀ ਬੰਦਾ ਉਹ ਕਿਹਾ ਨੇ ਪਾਣੀ ਪਾਣੀ ਹੋ ਜਾਂਦਾ ਜਾਂ ਡਰ ਹੁੰਦਾ।
1: ਸਹੀ, ਅੱਛਾ ਖੌਫ ਹੁੰਦਾ ਸੀ ਨਾ ਉਸ ਵੇਲੇ ਅੱਬੂ ਕੋਲੋਂ, ਅੱਬਾ ਜੀ ਕੋਲੋਂ ਬਹੁਤ ਡਰ ਹੁੰਦਾ ਸੀ ਪਿਓ ਕੋਲੋਂ, ਕਿ ਪਿਓ ਨੂੰ ਪਤਾ ਚੱਲ ਗਿਆ ਤੇ ਹਾਲਾਂਕਿ
2: ਨਹੀਂ। ਉਹ ਮੈਡਮ ਜੀ ਇਸ ਤਰ੍ਹਾਂ ਨਾ ਕਿ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਮਾਂ ਜਿਹੜੀ ਨਾ ਮਾਂ ਅਗਰ ਉਸ ਵਕਤ ਦੀਆਂ ਮਾਵਾਂ ਅੱਜ ਦੀ ਤਰ੍ਹਾਂ ਹੋਣ ਨਾ ਤੇ ਰੋਲੇ ਕੋਈ ਨਾ ਪੈਣ, ਠੀਕ ਹੈ ਨਾ। ਇਸ ਵਜ੍ਹਾ ਨਾਲ ਕਿ ਸਾਡੀ ਮਾਂ ਜਿਹੜੀ ਹੈ ਨਾ ਉਹ ਬਾਪ ਨਾਲ ਸਾਡਾ ਖੌਫ ਰੱਖਦੀ ਸੀ, ਕਹਿੰਦੀ ਸੀ ਕਿ ਅੱਛਾ ਤੂੰ ਸ਼ਰਾਰਤ ਕਰੇਗਾ ਨਾ ਤਾਂ ਮੈਂ ਆਣ ਕੇ ਤੁਹਾਡਾ ਅੱਬੂ ਆਏਗਾ ਤਾਂ ਮੈਂ ਸ਼ਿਕਾਇਤ ਕਰਾਂਗੀ, ਬਸ ਉੱਥੇ ਬੰਦਾ ਪਾਣੀ ਪਾਣੀ ਹੋ ਜਾਂਦਾ ਸੀ।
1: ਅੱਛਾ ਇੱਕ ਗੱਲ ਦੱਸੋ ਅਲੀ ਭਾਈ, ਅਲੀ ਭਾਈ ਇੱਕ ਹੋਰ ਗੱਲ ਦੱਸੋ, ਇਹ ਤੁਸੀਂ ਸਾਰੇ ਵੀ ਦੱਸਣਾ, ਬਾਕੀ ਵੀਰ ਵੀ ਦੱਸਣਾ, ਤੁਸੀਂ ਕਦੇ ਆਪਣੇ ਅੱਬੂ ਨੂੰ ਆਪਣੇ ਅੱਬਾ ਜੀ ਦੇ ਨਾਲ ਗਲੇ ਮਿਲੇ, ਉਹਨਾਂ ਦੇ ਨਾਲ ਕਦੇ ਜੱਫੀ ਪਾਈ, ਉਹਨਾਂ ਨੇ ਕਦੇ ਤੁਹਾਡੀ ਤੁਹਾਡਾ ਸਿਰ ਮੂੰਹ ਚੁੰਮਿਆ?
2: ਅੱਛਾ ਮੈਂ ਇਹ ਤੁਸਾਂ ਦੱਸਾਂ, ਮੇਰੇ ਵਾਲਦ ਸਾਹਿਬ ਨਾਲ ਮੇਰੀ ਬੜੀ ਉਮਸ ਰਹੀ ਹੈ, ਹੱਤਾ ਕਿ ਮੈਂ ਕਈ ਦਫ਼ਾ 9-10 ਸਾਲ ਦੀ ਉਮਰ ਵਾਲਦ ਸਾਹਿਬ ਨੇ ਪੌਂਦੀ ਤਰ੍ਹਾਂ ਲੇਟਦਾ ਸਾਂ।
1: ਅੱਛਾ
2: ਮੈਂ ਤਾਂ ਮੇਰੇ ਤੋਂ ਵਾਲਦ ਸਾਹਿਬ ਨਾਲ ਇਤਨੀ ਮੁਹੱਬਤ ਹੁੰਦੀ ਸੀ ਮੇਰੀ ਵਾਲਦ ਸਾਹਿਬ ਨਾਲ।
1: ਅੱਛਾ ਬਚਪਨ ਵਿੱਚ,
2: ਡਰ ਵੀ ਇਸੇ ਤਰ੍ਹਾਂ ਔਰ ਨਾਲ ਮੁਹੱਬਤ ਵੀ ਇਸੇ ਤਰ੍ਹਾਂ।
1: ਅੱਛਾ
2: ਅੱਛਾ ਦੂਸਰੀ ਗੱਲ ਇਹ ਕਿ ਬੱਚਿਆਂ ਨੂੰ ਪੈਸੇ ਦੇਣਾ, ਸਾਨੂੰ ਪੈਸੇ ਵੀ ਜ਼ਿਆਦਾ ਮਿਲਦੇ ਸਨ, ਨਾ ਸਿਰਫ ਮੈਨੂੰ ਮਿਲਦੇ ਸਨ ਜ਼ਾਹਿਰ ਤੌਰ ਤੇ, ਬਲਕਿ ਸਾਡੇ ਕੋਲ ਸਾਡਾ ਫੁੱਫਾ ਹੁੰਦਾ ਸੀ, ਅੱਲਾ ਉਸਨੂੰ ਮਗਫਰਤ ਕਰੇ, ਉਹ ਸਾਡੀਆਂ ਭੈਣਾਂ ਭਾਈਆਂ ਨੂੰ ਇੱਕ ਪੈਸਾ ਦੇਣੇ ਸਨ ਤੇ ਮੈਂ ਦੋ ਪੈਸੇ ਦਿੰਦੇ ਸਨ। ਬਹੁਤ ਕੁਛ ਆ ਜਾਂਦਾ ਸੀ, ਅੱਜ ਨੇ ਤੁਸੀਂ ਲਿਆਓ ਨਾ, ਤੁਸੀਂ ਚਨੇ ਜਨਾਬ ਦੀ ਫਰਜ਼ ਕਰੋ ਵਿੰਨ ਕੇ ਬਾਜ਼ਾਰ ਤੋਂ ਲੈਣੇ ਹੋ, 700 ਰੁਪਏ ਕਿਲੋ ਚਨੇ ਦੇਣੇ, ਉਸ ਲਈ ਇਹ ਸਮਝੋ ਕਿ ਅੱਧੇ ਕਿਲੋ
1: ਤਨਖਾਹ
2: ਮੈਡਮ 100 ਰੁਪਏ ਨੀ ਹੁੰਦੀ, ਸਾਡੇ ਵਾਲਦ ਸਾਹਿਬ ਦੀ ਤਨਖਾਹ 60 ਰੁਪਏ ਹੁੰਦੀ ਸੀ।
1: ਅੰਦਾਜ਼ਾ ਲਾਓ, ਯਾਨੀ ਸੋਨਾ ਉਸ ਵੇਲੇ ਫਿਰ ਹੋਣਾ ਹੈ 100 ਰੁਪਏ
2: ਦਾ,
1: ਸੋਨਾ ਹੋਏਗਾ 70-80
0: ਦਾ, 100 ਰੁਪਏ ਪੈਸੇ ਉਦੋਂ
2: ਨਹੀਂ, ਸੋਨਾ ਤੇ ਨਹੀਂ ਮੈਡਮ, ਸੋਨਾ ਉਸ ਵਕਤ ਤੋਂ ਬਹੁਤ ਸਸਤਾ ਸੀ, ਸੋਨਾ ਜਿਹੜਾ ਨਾ 1973 ਜਿਹੜਾ ਨਾ ਇਹ 130 ਰੁਪਏ ਤੋਲਾ ਸੀ
1: ਜੀ ਜੀ
2: 73 ਚ, ਇਸ ਮਾਰੋਂ ਉਸ ਵਕਤ ਜਿਹੜਾ ਸੋਨਾ ਜਿਹੜਾ ਨਾ ਉਹ ਤਕਰੀਬਨ 60 ਤੋਂ ਵੀ ਘੱਟ ਕੀਮਤ ਨਾ ਸੀ।
1: ਵਾਹ ਵਾਹ ਵਾਹ ਵਾਹ, ਯਾਨੀ ਹਰ ਮਜ਼ਦੂਰ ਦੀ ਤਨਖਾਹ ਵੀ ਇੱਕ ਤੋਲਾ ਸੋਨਾ ਦੇ ਬਰਾਬਰ ਜ਼ਰੂਰ ਹੁੰਦੀ ਸੀ, ਇਹ ਇੱਕ ਤਾਂ ਲੋਕਾਂ ਦੇ ਘਰ ਬੜੇ ਆਸਾਨੀ ਨਾਲ ਚੱਲਦੇ
2: ਸਨ। ਨਹੀਂ ਮੈਡਮ ਉਸਲੇ ਮੈਂ ਤੁਹਾਨੂੰ ਅਰਜ਼ ਕਰਾਂ ਨਾ, ਉਸ ਵਕਤ ਨਾ ਸਾਡੇ ਘਰ ਵਿੱਚ ਦੋ ਪਾਣੀ ਭਰਨ ਵਾਲੇ ਮਾਸ਼ਕੀ ਲੱਗੇ ਸਨ, ਅਸੀਂ ਦੋਨਾਂ ਨੂੰ 3 ਰੁਪਏ ਮਹੀਨੇ ਤੇ ਅਸੀਂ ਲਾਏ ਸਨ ਮਾਸ਼ਕੀ, 3 ਰੁਪਏ ਮਹੀਨੇ ਚ, ਦੋ ਮਾਸ਼ਕੀ 10 ਰੁਪਏ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਮਸ਼ਕੀ ਦਾ ਤੇ ਟਾਈਮ ਮੇਰਾ ਖਿਆਲ ਹੈ ਕਾਫੀ ਅਰਸੇ ਤੱਕ ਚਮੜੇ ਦੀ ਮਸ਼ਕ ਹੁੰਦੀ ਸੀ, ਉਹਨਾਂ ਨੇ ਪਿੱਛੇ ਪਾਈ ਹੁੰਦੀ ਸੀ, ਇਹ ਤੇ ਮੇਰਾ ਖਿਆਲ ਹੈ ਤਕਰੀਬਨ 1975 ਤੱਕ 80 ਤੱਕ ਮਸ਼ਕੀ ਦਾ ਦੌਰ ਚੱਲਿਆ ਸਾਡੇ ਪਾਕਿਸਤਾਨ ਵਿੱਚ।
2: ਮੈਡਮ ਤੁਸੀਂ ਜਿਹੜੇ ਕਿ ਬੈਂਗੀ ਵੀ ਹੁੰਦੀ ਸੀ, ਬੈਂਗੀ ਮਸ਼ਕੀ ਵੀ ਹੋਣਾ, ਬੈਂਗੀ ਵੀ ਹੁੰਦੀ ਸੀ, ਦੋ ਇੱਕ ਡੰਡਾ ਜਿਹਾ ਤੁਸੀਂ ਨਾਲ
1: ਦੋ ਕਨਸਤਰ ਪਾਏ ਹੁੰਦੇ ਸਨ, ਡੰਡੇ ਨਾਲ ਲਗਾ ਕੇ ਮੋਢੇ ਤੇ ਆਪਣੇ ਕਨਸਤਰ ਪਾਏ ਹੁੰਦੇ ਸਨ।
2: ਸਾਰੀਆਂ ਔਰਤਾਂ ਨੇ ਸਾਰਿਆਂ ਮਰਦਾਂ ਨੇ ਪਾਣੀ ਭਰਿਆ, ਲੇਕਿਨ ਮੇਰੀ ਮਾਂ ਜਿਹੜੀ ਨਾ ਕੜਾ ਚਾ ਕੇ ਬਾਹਰ ਨੀ ਗਈ। ਉਸ ਜ਼ਮਾਨੇ ਮਾਸ਼ਕੀ ਸਨ ਲਾਇਆ ਸੀ, ਔਰ ਦੋ ਮਾਸ਼ਕੀ ਲਾਇਆ ਸਨ, ਉੱਥੇ ਪਾਣੀ ਬਹੁਤ ਕਿੱਲਤ ਸੀ ਸਾਡੇ ਇਲਾਕੇ ਚ ਨਾ, ਸ਼ੁਰੂ ਤੋਂ ਪਾਣੀ ਦੀ ਕਿੱਲਤ ਰਹੀ ਹੈ ਨਾ। ਇਸ ਲਈ ਮੈਂ ਅਸਾਂ ਨੇ ਵਾਲਦ ਸਾਹਿਬ ਨੇ ਦੂਸਰਾ ਇਹ ਅਸਾਂ ਨੇ ਘਰ ਚ ਦੇਖੋ ਮਿੱਟੀ ਦਾ ਤੇਲ ਜਲਣਾ ਸੀ ਮੈਡਮ, ਇੱਕ ਦੂਸਰਾ ਬੂਰੇ ਵਾਲੀ ਹੁੰਦੀ ਸੀ ਉਹ ਅੰਗੀਠੀ ਹੁੰਦੀ ਸੀ ਬੂਰੇ ਵਾਲੀ, ਬੂਰੇ ਵਾਲੀ ਹੁੰਦੀ ਸੀ ਨਾ ਉਸੇ ਚ, ਉਹ ਮਤਲਬ ਦੋ ਚੀਜ਼ਾਂ ਸਨ ਸਾਡਾ। ਇਸ ਮੇਰੇ ਮੇਰਾ ਕਜ਼ਨ ਸੀ ਮੁਰਗਾ ਤੂੰ ਉਸਲੇ ਪਤਾ ਨੀ ਰੁਪਏ ਨਾ ਕਨਸਟਰ ਮਿਲਣਾ ਸੀ ਆਇਲ ਨਾ ਅਟਕ ਆਲ ਕੰਪਨੀ ਚੋਂ ਜਾਂ ਇਸ ਤੋਂ ਵੀ ਘੱਟ,
1: ਠੀਕ
2: ਕਨਸਟਰ ਸਮੇਤ ਮਿਲਣਾ ਸੀ ਆਇਲ ਮਿੱਟੀ ਨਾ ਤੇਲ।
1: ਅੱਜ ਖਾਬਾਂ ਦੀਆਂ ਗੱਲਾਂ ਲੱਗਦੀਆਂ ਨੇ, ਇਹ ਜਿਹੜੀਆਂ ਗੱਲਾਂ ਅੱਜ ਦਾ ਨੌਜਵਾਨ ਸੁਣੇਗਾ ਉਹਦੇ ਲਈ ਇੱਕ ਖਾਬ ਨਗਰ ਹੈ, ਖਾਬਾਂ ਦੀਆਂ ਗੱਲਾਂ ਨੇ ਕਿ ਇੱਕ ਰੁਪਏ ਦੇ ਵਿੱਚ ਤੇਲ ਦਾ ਜਾਂ ਦੇਸੀ ਘਿਓ ਦਾ ਕਨਸਟਰ ਆ ਜਾਂਦਾ ਸੀ, ਜਾਂ ਅਸੀਂ ਜਨਾਬ ਚੁਆਨੀ ਵਿੱਚ ਪੂਰੀ ਹਫਤੇ ਦੀ।
2: ਮੈਡਮ ਮੈਂ ਜਿਸ ਦੌਰ ਦੀ ਗੱਲ ਕਰਨਾ ਨਾ ਉਸ ਵਕਤ ਮੈਂ ਜਿਸ ਜ਼ਮਾਨੇ ਦੀ ਗੱਲ ਕਰਾਂ ਉਸ ਵੇਲੇ ਡਾਲਡਾ ਘਿਓ ਬਹੁਤ ਘੱਟ ਹੁੰਦਾ ਸੀ, ਦੇਸੀ ਜ਼ਿਆਦਾ ਹੁੰਦਾ ਸੀ,
1: ਘਿਓ ਹੁੰਦਾ ਸੀ ਬਿਲਕੁਲ ਬਿਲਕੁਲ ਕਨਸਤਰ ਹੁੰਦੇ ਸਨ ਦੇਸੀ ਘਿਓ ਦੇ,
2: ਦੇਸੀ ਘਿਓ ਵੀ ਮਗਾ ਲੈ 10 12 15 ਰੁਪਏ 20 ਰੁਪਏ ਕਿਲੋ ਹੁੰਦਾ ਸੀ।
1: ਮਾਸ਼ਾਅੱਲਾ ਮਾਸ਼ਾਅੱਲਾ ਜਨਾਬ, ਗੱਲਾਂ ਤੇ ਹੋਰ ਵੀ ਬੜੀਆਂ ਕਰਨ ਨੂੰ ਸਾਡਾ ਦਿਲ ਕਰ ਰਿਹਾ, ਮੈਂ ਤੇ ਕਹਿੰਦੀ ਹਾਂ ਹਲੀ ਪਈ ਇੱਕ ਹੋਰ ਪ੍ਰੋਗਰਾਮ ਵਿੱਚ ਵੀ ਅੱਗੇ ਹਿੱਸਾ ਲੈਣਾ, ਇਸ ਤੋਂ ਅੱਗੇ ਦੀਆਂ ਗੱਲਾਂ ਅੱਜ ਤੁਹਾਨੂੰ ਥੋੜਾ ਤਜਰਬਾ ਹੋ ਗਿਆ ਹੋਣਾ ਨਾ, ਤੇ ਇਸ ਤੋਂ ਅੱਗੇ ਦੀਆਂ ਗੱਲਾਂ ਯਾਦ ਕਰਨਾ, ਤੇ 10 ਸਾਲ ਤੱਕ ਦੇ ਅਲੀ ਅਸਗਰ ਨੂੰ ਥੋੜੀਆਂ ਹੋਰ ਯਾਦਾਸ਼ਤਾਂ ਲਿਆ ਕੇ ਇੱਕ ਵਾਰੀ ਹੋਰ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ।
2: ਤੁਸੀਂ 10 ਤੂੰ ਜਿਹੜਾ ਚੜੋ ਨਾ ਉੱਤੇ ਹੋਰ ਕੋਈ ਇਸ ਤਰ੍ਹਾਂ ਕਰੋ ਨਾ, ਕੋਈ 10 ਤੂੰ ਲੈ ਕੇ ਨਾ
1: ਉਹ ਬਾਤ ਵੀ
2: ਕਰਾਂਗੇ। ਹਾਂ ਆਨਵਰਡ ਤੁਸੀਂ ਕੋਈ 12-15 ਸਾਲ ਤੱਕ ਲੈ ਚਲੋ ਨਾ, ਤੁਸੀਂ ਜ਼ਰਾ ਹੋਰ ਚਾਸ਼ਨੀ ਆ ਜਾਏਗੀ ਨਾ, ਕਿਉਂਕਿ ਉਸ ਨੂੰ ਕੈਚ ਥੋੜਾ ਹੋਰ ਲੱਗੀ ਹੈ।
1: ਇਸ ਤੋਂ ਅੱਗੇ ਜਿਹੜਾ ਅਸੀਂ ਇੱਕ ਸ਼ੀਤ ਲੰਮੇ ਦੇ ਕਰ ਰਹੇ ਹਾਂ ਨਾ,
2: ਠੀਕ ਹੈ ਨਾ, ਤੇ ਸਾਨੂੰ ਮੈਂ ਐਸੇ ਐਸੇ ਅਨਮੋਲ ਚੀਜ਼ਾਂ ਸੁਣਾਵਾਂਗਾ ਇਸ ਜਗ੍ਹਾ ਕਿ ਜੀ
1: ਠੀਕ ਹੋ ਗਿਆ। ਬਹੁਤ ਸ਼ੁਕਰੀਆ ਅਲੀ ਅਸਗਰ ਸਾਹਿਬ, ਅਲੀ ਅਸਗਰ ਸਮਰ ਸਾਹਿਬ ਸਾਡੇ ਨਾਲ ਰਾਵਲਪਿੰਡੀ ਪਾਕਿਸਤਾਨ ਤੋਂ ਜੁੜੇ ਇਸਲਾਮਾਬਾਦ ਤੋਂ, ਇਸ ਲਈ ਜਨਾਬ ਆਪਣੀਆਂ ਬੜੀਆਂ ਮਨਸੂਰ ਯਾਦਾਂ ਸਾਡੇ ਨਾਲ ਵੰਡ ਰਹੇ ਸਨ, ਬਹੁਤ ਅੱਛਾ ਲੱਗ ਰਿਹਾ। ਅਸੀਂ ਇਨਸ਼ਾਲਾ ਹੁਣੇ ਹੀ ਇਸੇ ਪ੍ਰੋਗਰਾਮ ਵਿੱਚ ਐਡਵਾਂਸ ਦਾਵਤ ਦੇਣੇ ਆ ਅਲੀ ਅਸਗਰ ਸਾਹਿਬ, ਇਨਸ਼ਾਲਾ ਅਗਲੇ ਪ੍ਰੋਗਰਾਮ ਵਿੱਚ ਇੱਕ ਵਾਰੀ ਹੋਰ ਸਾਨੂੰ ਟਾਈਮ ਦੇਣਾ ਤੇ ਸਾਡੇ ਨਾਲ ਇਸ ਤੋਂ ਅੱਗੇ ਦੀਆਂ 10-12 ਸਾਲ ਦੀ ਉਮਰ ਤੱਕ ਦੀਆਂ ਆਪਣੀਆਂ ਯਾਦਾਸ਼ਤਾਂ ਜ਼ਰੂਰ ਹੋਰ ਤਾਜ਼ਾ ਕਰਕੇ ਤੇ ਬੱਚਿਆਂ ਨੂੰ ਥੋੜਾ ਹੋਰ ਹੈਰਾਨ ਕਰਨਾ ਅੱਜ ਦੀ ਨਸਲ ਨੂੰ ਕਿ ਉੱਥੇ ਕੀ ਕੁੱਝ ਸੋਹਣਾ ਜ਼ਮਾਨਾ ਸੀ ਤੇ ਕੀ ਕੁੱਝ ਅਸੀਂ ਉੱਥੋਂ ਸਿੱਖ ਕੇ ਇੱਥੇ ਤੱਕ ਆਏ ਹਾਂ। ਬਹੁਤ ਸ਼ੁਕਰੀਆ ਅਲੀ ਅਸਗਰ ਸਮਰ ਸਾਹਿਬ, ਸਾਡੇ ਦੂਸਰੇ ਦੋਸਤਾਂ ਨੂੰ ਸੁਣਦੇ ਰਹੋ ਤੇ ਸਾਡੇ ਨਾਲ ਜੁੜੇ ਰਹੋ ਜਿੰਨੀ ਦੇਰ ਤੁਹਾਡਾ ਇੰਟਰਨੈਟ ਤੁਹਾਡੇ ਨਾਲ ਚੱਲ ਰਿਹਾ, ਤੇ ਬੇਸ਼ੱਕ ਅਗਰ ਕਿਸੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਆਪਣਾ ਕੈਮਰਾ ਮਾਈਕ ਬੰਦ ਕਰ ਸਕਦੇ ਹੋ, ਦੋਸਤਾਂ ਨੂੰ ਸੁਣਦੇ ਰਹੋ, ਬੜੀ ਮਿਹਰਬਾਨੀ।
2: ਸਾਨੂੰ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਬੁਲਾਇਆ, ਇਸ ਵਿੱਚ ਸ਼ਾਮਿਲ ਕੀਤਾ, ਇੱਕ ਨਿਆ ਤਜਰਬਾ ਵੀ ਅਸੀਂ ਹਾਸਲ ਕੀਤਾ ਹੈ, ਤੇ ਬਹੁਤ ਸ਼ੁਕਰੀਆ ਤੁਹਾਡਾ ਵੀ,
1: ਬਾਕੀ ਦੋਸਤਾਂ ਵੀ ਸ਼ੁਕਰੀਆ ਕਿ ਉਹਨਾਂ
2: ਸੁਣਿਆ ਮੈਨੂੰ ਕਿ
0: ਅਸਗਰ ਭਾਈ ਇਹ ਹੁਣ ਸਾਡਾ ਪ੍ਰੋਗਰਾਮ ਗੱਲਾਂਬਾਤਾਂ ਵਾਲਾ ਹੈ ਨਾ, ਪੰਜਾਬੀ ਦਾ ਪ੍ਰੋਗਰਾਮ, ਤੇ ਇਸ ਤੋਂ ਬਾਅਦ ਅਸੀਂ ਹੋਰ ਜਿਹੜਾ ਵੀ ਟੌਪਿਕ ਰੱਖਾਂਗੇ
1: ਉਹਦੇ ਵਿੱਚ ਜਿਹੜੇ ਦੋ
0: ਸਾਡੇ ਗੱਲਾਂ ਬਾਤਾਂ ਦੇ ਵਿੱਚ ਆਉਂਦੇ ਨੇ ਫਿਰ ਅਸੀਂ ਉਹਨਾਂ ਕੋਲ ਫੋਨ ਕਰਕੇ ਪੁੱਛ ਲੈਂਦੇ ਹਾਂ ਉਹਨਾਂ ਦੀ ਟਾਈਮ ਵਗੈਰਾ, ਤੇ ਉਹ ਜਿਹੜਾ ਵੀ ਪ੍ਰੋਗਰਾਮ ਹੋਏਗਾ ਨਾ ਇਸ ਤੋਂ ਇਲਾਵਾ ਜਿਸ ਟੌਪਿਕ ਤੇ ਵੀ ਉਹ, ਫਿਰ ਅਸੀਂ ਉਹ ਇਨਫਾਰਮ ਕਰਾਂਗੇ ਤੁਹਾਨੂੰ
1: ਜਦੋਂ ਟੌਪਿਕ ਬਦਲੇਗਾ ਤਾਂ ਵੀ ਦੱਸਾਂਗੇ। ਅਜੇ ਤੇ ਤੁਸੀਂ ਬਚਪਨ ਦੀਆਂ ਗੱਲਾਂ ਤੇ ਇੱਕ ਪ੍ਰੋਗਰਾਮ ਵਾਸਤੇ ਹੋਰ ਆਪਣੇ ਆਪ ਨੂੰ ਤਿਆਰ ਰੱਖਣਾ, 10-12 ਸਾਲ ਦੀ ਉਮਰ ਤੱਕ ਅਸੀਂ ਤੁਹਾਡੇ ਕੋਲੋਂ ਹੋਰ ਵੀ ਗੱਲਾਂ ਪੁੱਛਾਂਗੇ ਇਨਸ਼ਾਅੱਲਾ ਤਾਲਾ, ਤੇ ਅਗਲੇ ਪ੍ਰੋਗਰਾਮ ਵਾਸਤੇ ਅਸੀਂ ਤੁਹਾਨੂੰ ਹੁਣੇ ਹੀ ਦਰਖਾਸਤ ਕਰਦੇ ਹਾਂ ਕਿ ਇਹ ਟਾਈਮ ਕਿਸੇ ਹੋਰ ਨੂੰ ਨਾ ਦੇਣਾ ਤੇ ਸਾਡੇ ਨਾਲ ਜ਼ਰੂਰ ਸ਼ਾਮਿਲ ਹੋਣਾ, ਇਸ ਲਈ ਸਾਡੇ ਨਾਲ ਜੁੜੇ ਰਹੋ। ਇਸ ਲਈ ਸਾਡੇ ਦੂਸਰੇ ਮਹਿਮਾਨ ਨੇ ਜਨਾਬ, ਨਾਮ ਇਹਨਾਂ ਦਾ ਇਸ਼ਤਿਆਕ ਅਨਸਾਰੀ, ਮਸਕਤ ਓਮਾਨ ਵਿੱਚ ਰਹਿੰਦੇ ਨੇ ਜੋਬ ਦੇ ਸਿਲਸਿਲੇ ਵਿੱਚ, ਤੇ ਮਾਸ਼ਾਅੱਲਾ ਤੁਸੀਂ ਗੁਰਮੁਖੀ ਜ਼ੁਬਾਨ ਦੇ ਤਰਜਮਾਕਾਰ ਵੀ ਹੋ ਤੇ ਬਹੁਤ ਖੂਬਸੂਰਤ ਪੰਜਾਬੀ ਜ਼ੁਬਾਨ ਦੇ ਸ਼ਾਇਰ ਹੋ, ਜ਼ਿਆਦਾਤਰ ਕੰਮ ਤੁਹਾਡਾ ਪੰਜਾਬੀ ਜ਼ੁਬਾਨ ਦੇ ਵਿੱਚ ਹੈ। ਮੈਂ ਤੁਹਾਨੂੰ ਖੁਸ਼ ਆਮਦੀਦ ਕਹਿੰਦੀ ਹਾਂ ਤੇ ਬਹੁਤ ਮੁਹੱਬਤ ਦੇ ਨਾਲ, ਇਤਰਾਮ ਦੇ ਨਾਲ ਇਹੀ ਸਾਰੇ ਸਵਾਲ ਜਿਹੜੇ ਤੁਸੀਂ ਸੁਣੇ ਅਸੀਂ ਹੁਣੇ ਅਲੀ ਬਾਈ ਤੋਂ ਕੀਤੇ ਉਹ ਤੁਹਾਡੇ ਅੱਗੇ ਵੀ ਪੇਸ਼ ਕਰਦੇ ਹਾਂ, ਤੇ ਦੱਸੋ ਕਿ ਇਸ਼ਤਿਆਕ ਅੰਸਾਰੀ ਕਿੱਥੇ ਪੈਦਾ ਹੋਇਆ, ਕਦੋਂ ਪੈਦਾ ਹੋਇਆ, ਬਚਪਨ ਦਾ ਗਿਣਤਾ ਮਾਹੌਲ ਕੈਸਾ ਸੀ, ਕਿੰਨਵਾਂ ਨੰਬਰ ਸੀ ਘਰ ਦੇ ਵਿੱਚ, ਭੈਣਾਂ ਭਰਾਵਾਂ 'ਚ ਜੁਆਇੰਟ ਫੈਮਿਲੀ ਸੀ, ਸੈਪਰੇਟ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਤੇ ਜਨਾਬ ਇਸ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਯਾਦਾਂ ਤੁਸੀਂ ਤਾਜ਼ਾ ਕਰਦੇ ਹੋ, ਤਸ਼ਰੀਫ ਲਿਆਓ ਇਸ਼ਤਿਆਕ ਅੰਸਾਰੀ ਸਾਹਿਬ ਮਸਕਤੋਮਾਨ ਤੋਂ। ਜੀ ਭਾਈ ਵਾਲੇਕੁਮ ਅਸਲਾਮ ਜੀ ਆਇਆਂ ਨੂੰ,
3: ਤੇ ਭੈਣ ਜੀ ਮੈਂ ਦੱਸਦਾ ਜਾਵਾਂ ਕਿ ਮੈਂ ਚੱਕਰਗੜ੍ਹ ਤੋਂ ਬਿਲੋਂਗ ਕਰਨਾ, ਸਰਹੱਦੀ ਏਰੀਆ ਬਾਰਡਰ ਲਾਈਨ ਤੋਂ ਬਿਲਕੁਲ ਜ਼ੀਰੋ ਲਾਈਨ ਤੇ, ਜਲਾਲਾ ਸ਼ਰੀਫ ਪਿੰਡ ਦਾ ਨਾਂ ਹੈ, ਅੱਜ ਵੀ ਆਬਾਦ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਆਬਾਦ ਹੈ, ਹਾਂ ਜੀ, ਸ਼ੱਕਰਗੜ੍ਹ ਦਾ ਸਰਹੱਦੀ ਏਰੀਆ, 0 ਲਾਈਨ ਤੇ ਜਲਾਲਾ ਸ਼ਰੀਫ ਦੇ ਪਿੰਡ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਹੈ, ਮੇਰੇ ਪਿੰਡ ਦਾ ਨਾਂ ਸੀ ਬਾਟ।
1: ਅੱਛਾ,
3: ਤੇ ਸਾਡੇ ਜਿਹੜੇ ਵੱਡੇ ਨੇ ਉਹ ਵੀ ਚੜ੍ਹਦੇ ਪੰਜਾਬ ਚ ਉਧਰੋਂ ਆਏ ਸੀ, ਰਾਵੀ ਕੰਢੀ ਉਧਰੋਂ ਉੱਠ ਕੇ ਤੇ ਇੱਧਰ ਹੀ ਨਾਲ ਹੀ ਬੈਠ ਗਏ।
1: ਠੀਕ,
3: ਤੇ ਤਰੀਕ ਪੈਦਾਇਸ਼ ਜਿਹੜੀ ਹੈ 1999 ਦੀ ਹੈ, 12 ਜਨਵਰੀ ਹੈ, ਪਹਿਲੇ ਮਹੀਨੇ ਦੀ 12 ਤਰੀਕ 1999 ਦੀ।
1: ਠੀਕ,
3: ਮੈਂ ਜਿਹੜਾ ਦੌਰ ਵੇਖਿਆ, ਮੇਰੇ ਦੌਰ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਨਾ ਕੋਈ ਲਾਈਟ ਸੀ, ਨਾ ਕੋਈ ਰਸਤਾ ਸੀ ਆਉਣ ਜਾਣ ਦਾ, ਫਿਰ ਵੀ ਲੋਕ ਇੰਨੇ ਖੁਸ਼ਹਾਲ ਸੀ। ਛੋਟਾ ਜਿਹਾ ਇੱਕ ਪਿੰਡ ਸੀ, ਖੁੱਲੀਆਂ ਉਹਦੀਆਂ ਗਲੀਆਂ ਸੀ, ਵੱਡੇ ਵੱਡੇ ਘਰ ਸੀ, ਅੱਧੇ ਘਰਾਂ ਦੇ ਬੂਹੇ ਵੀ ਨਹੀਂ ਹੈਗੇ, ਜਿਹਦੇ ਮਰਜ਼ੀ ਘਰ ਚਲੇ ਜਾਣਾ, ਆਪਣੇ ਸਮਝਣਾ, ਆਪਣੇ ਹੀ ਸਾਰੇ ਤਾਏ ਚਾਚੇ ਰਿਲੇਸ਼ਨ ਵਾਲੇ, ਦੂਸਰੀਆਂ ਬਰਾਦਰੀਆਂ ਸੀ, ਉਦੋਂ ਅਸੀਂ ਕਿਸੇ ਨੂੰ ਤਾਇਆ ਕਹਿਣਾ, ਕਿਸੇ ਨੂੰ ਚਾਚਾ, ਕਿਸੇ ਨੂੰ
1: ਬਿਲਕੁਲ ਬਿਲਕੁਲ
0: ਵਾਹ ਵਾਹ ਬਿਲਕੁਲ
3: ਹਾਂਜੀ। ਤੇ ਫੈਮਿਲੀ ਦੇ ਵਿੱਚ ਮੇਰੇ ਤੋਂ ਮੇਰੀ ਵੱਡੀ ਭੈਣ ਸੀ ਤੇ ਛੋਟਾ ਮੈਂ ਸੀ, ਅਸੀਂ ਤੇ ਪਿੰਡ ਜਦੋਂ ਰਹਿੰਦੇ ਰਹੇ ਉੱਥੇ ਤੇ ਅਸੀਂ 4 ਭੈਣਾਂ ਤੇ ਮੈਂ ਇਕੱਲਾ ਭਾਈ ਸੀ, 2 ਭਾਈ ਤੇ ਮੇਰੇ ਇੱਥੇ ਜਦੋਂ ਅਸੀਂ ਸ਼ਹਿਰ ਆ ਗਏ, ਉਦੋਂ ਉਹਨਾਂ ਦੀ ਪੈਦਾਇਸ਼ ਬਾਅਦ ਦੀ, 2001 ਦੀ 2 ਚ 2 ਦੀ 2 ਚ 2004 ਚ। ਹਾਂਜੀ,
0: ਤੇ ਤੁਹਾਡਾ ਕਿਤਵਾ ਨੰਬਰ ਹੈ ਪੈਣਾ ਭਾਈ?
3: ਯਾਦਾਂ ਜਿਹੜੀਆਂ
0: ਸ਼ਤਾਕ ਭਾਈ,
3: ਮੇਰਾ ਦੂਸਰਾ ਹੈ ਜੀ,
0: ਅੱਛਾ
3: ਮੇਰਾ ਦੂਸਰਾ ਨੰਬਰ।
1: ਸਕੂਲ ਜਾਣ ਦਾ ਜ਼ਮਾਨਾ ਕਿਸ ਤਰ੍ਹਾਂ ਸ਼ੁਰੂ ਹੋਇਆ, ਤੇ ਉਹਦੇ ਇਲਾਵਾ ਸਕੂਲ ਕਿੰਨਾ ਦੂਰ ਸੀ, ਰਿਸੈਸ ਵਿੱਚ ਕੀ ਕਰਦੇ ਸੋ, ਦੱਸੋ। ਹਾਂ
3: ਭੈਣ ਭਰਾਵਾਂ ਆਪੇ ਸਾਡਾ ਬੜਾ ਪਿਆਰ ਸੀ, ਅੰਮੀ ਅੱਬੂ ਵੀ ਸਾਰਿਆਂ ਨਾਲ ਸਾਂਝਾ ਹੀ ਪਿਆਰ ਕਰਦੇ ਸੀ, ਕਿਸੇ ਨੂੰ ਇਹ ਨੀ ਕਹਿੰਦੇ ਕਿ ਤੂੰ ਬਿਹਤਰ, ਸਾਰਿਆਂ ਨੂੰ ਜਿਹੜਾ ਨਾ ਉਹਨਾਂ ਨੇ ਸਮਝਾਉਣਾ ਹੁੰਦਾ ਸੀ। ਤੇ ਸਕੂਲ ਮੇਰੇ ਤੋਂ ਤਕਰੀਬਨ 3 ਤੋਂ 4 ਕਿੱਲੇ ਹਟਵਾਂ ਸੀ, ਦੂਸਰੇ ਪਿੰਡ ਦੇ ਵਿੱਚ ਲਾਗੇ ਲਾਗੇ 4 ਪਿੰਡ ਨੇ, 3-3, 4-4 ਕਿੱਲਿਆਂ ਦਾ ਫਰਕ ਹੈ ਵਿੱਚ। ਤੇ ਉਸ ਸਕੂਲ ਦੀ ਕੋਈ 4 ਦੀਵਾਰੀ ਵੀ ਨਹੀਂ ਸੀ ਹੁੰਦੀ, 3 ਤੱਕ ਸਕੂਲ ਸੀ ਉਹ।
1: ਅੱਛਾ,
3: 4 ਸਵੇਰੇ ਬੂਟੇ ਲੱਗੇ ਹੋਏ ਸੀ। ਹਾਂਜੀ, ਗੌਰਮੈਂਟ ਦਾ ਸੀ ਉਹ ਅਕਸਰ। ਹਾਂਜੀ, 3 ਤੱਕ ਪਿੰਡਾਂ ਦੇ ਸਕੂਲ ਹੁੰਦੇ ਰਹੇ ਨੇ।
1: ਠੀਕ, ਤੇ ਉਸ ਇੱਕ ਸੁਣੋ ਕਿ ਉਹ ਤੇ ਥੋੜਾ ਥੋੜਾ ਜਿਹਾ ਫਾਸਲੇ ਤੇ ਸੀ, ਮੇਰਾ ਖਿਆਲ ਹੈ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਸੀ ਪੈਦਲ ਜਾਂਦੇ ਸੋ, ਸਾਰੇ ਬੱਚੇ ਮਿਲ ਜੁਲ ਕੇ ਮੱਲੇ ਤੇ ਜਾਂਦੇ ਸਨ, ਜਾਂ ਫਿਰ ਕੋਈ ਛੋੜ ਕੇ ਆਉਂਦਾ ਸੀ ਸਕੂਲ?
3: ਤਕਰੀਬਨ ਹਾਂਜੀ 10 ਮਿੰਟ ਲੱਗਦੇ ਸੀ
1: ਪੈਦਲ,
3: ਆਪ ਹੀ ਚਲੇ ਜਾਈਦਾ ਸੀ, 10 ਮਿੰਟ ਲੱਗਦੇ ਸੀ। ਵੱਡੀ ਭੈਣ ਜਾਂਦੀ ਸੀ ਨਾਲ, ਤਾਏ ਦੀ ਬੇਟੀ ਜਾਂਦੀ, ਉਹਨਾਂ ਨੇ ਹੋਣਾ ਪਿੱਛੇ, ਅਸੀਂ ਉਹਨਾਂ ਦੇ ਨਾਲ ਹੋਣਾ।
1: ਠੀਕ, ਅੱਗੇ ਪਿੱਛੇ ਮਕਾਨ ਨੀ ਸਨ, ਖਾਲੀ ਖਾਲੀ ਜਗ੍ਹਾ ਸੀ, ਖਾਲੀ ਜਗ੍ਹਾ ਗਰਾਊਂਡ ਜ਼ਿਆਦਾ ਹੁੰਦੇ ਸਨ ਨਾ ਉਸ ਜ਼ਮਾਨੇ ਚ,
3: ਖੁੱਲ੍ਹਾ ਏਰੀਆ ਹੁੰਦਾ ਸੀ ਸਾਡੇ ਪਿੰਡ ਦੇ, 30 ਘਰ ਸੀ ਸਿਰਫ, ਤੇ ਜਦੋਂ ਪਿੰਡੋਂ ਬਾਹਰ ਨਿਕਲੀ ਦਾ ਸੀ ਤੇ ਦੂਰ ਦੂਰ ਤੱਕ ਕੋਈ ਚੀਜ਼ ਨਜ਼ਰ ਨਹੀਂ ਸੀ ਆਉਂਦੀ।
1: ਸਹੀ, ਤੇ ਉਸ ਵੇਲੇ ਫਿਰ ਤੁਸੀਂ ਕੋਈ ਅੱਧੀ ਛੁੱਟੀ ਵੇਲੇ ਕੀ ਕਰਦੇ ਸੀ? ਕੋਈ ਨਾਲ
3: ਮੰਮੀ
1: ਕੀ ਕੁਝ ਬਣਾ ਕੇ ਦਿੰਦੇ ਸਨ, ਕੋਈ ਸਵੇਰ ਨਾਸ਼ਤਾ ਕੀ ਹੁੰਦਾ ਸੀ, ਫਿਰ ਟਿਫਨ ਕੀ ਲੈ ਕੇ ਜਾਂਦੇ ਸੋ, ਜਾਂ ਟਿਫਨ ਦਾ ਰਿਵਾਜ ਨਹੀਂ ਸੀ, ਘਰ ਆ ਕੇ ਰੋਟੀ ਖਾਣੀ ਸੀ, ਕੀ ਤਰੀਕਾ ਕਾਰ ਸੀ?
3: ਨਹੀਂ, ਉਦੋਂ ਟਿਫਨ ਦਾ ਰਿਵਾਜ ਨਹੀਂ ਸੀ, ਪੌਣੇ ਦੇ ਵਿੱਚ ਪਰਾਠਾ ਬੰਨ ਕੇ ਦੇ ਵਿੱਚ ਜਾਂ ਆਂਡਾ ਰੱਖ ਦੇਣਾ, ਜਾਂ ਅਚਾਰ ਦੀ ਇੱਕ ਸਿੱਕੜੀ ਰੱਖ ਦੇਣੀ, ਤੇ ਉਹ ਜਦੋਂ ਤਫੜੀ ਹੋਣੀ, ਅੱਧੀ ਛੁੱਟੀ ਹੋਣੀ, ਉਦੋਂ ਖਾ ਲੈਣੀ।
1: ਅੱਛਾ, ਘਰ ਨੀ ਸਵਾਉਂਦੇ ਤੁਸੀਂ ਅੱਧੀ ਛੁੱਟੀ ਵੇਲੇ, ਤੁਸੀਂ ਉੱਥੇ ਸਕੂਲ ਵਿੱਚ ਹੀ, ਉੱਥੇ ਹੀ ਥੋੜਾ ਬਹੁਤ ਆਪਣਾ ਟਿਫਨ ਖਾ ਲਿਆ, ਤੇ ਉਸ ਦੇ ਬਾਅਦ ਖੇਲ ਕੁਦ ਕਰ ਲਈ,
3: ਛੁੱਟੀ ਟਾਈਮ ਹੀ ਘਰ ਆਈਦਾ ਸੀ। ਹਾਂਜੀ,
1: ਛੁੱਟੀ ਕਿੰਨੇ ਵਜੇ ਹੁੰਦੀ ਸੀ ਉਸ ਵੇਲੇ ਸਕੂਲ ਦੀ?
3: ਹਾਂਜੀ, ਛੁੱਟੀ ਟਾਈਮ ਹੀ ਘਰ ਆਈਦਾ ਸੀ।
1: ਕਿੰਨੇ ਵਜੇ?
3: ਉਦੋਂ ਤਕਰੀਬਨ 1:30 ਵਜੇ ਛੁੱਟੀ ਹੁੰਦੀ ਰਹੀ ਹੈ।
1: ਅੱਛਾ, ਠੀਕ, ਇਹੀ ਟਾਈਮ ਤਕਰੀਬਨ ਅੱਜ ਦਾ ਜਿਹੜਾ ਟਾਈਮ ਹੁੰਦਾ ਨਾ ਸਕੂਲ ਦੀ ਛੁੱਟੀ ਦਾ, 1:30 ਵਜੇ ਦਾ ਟਾਈਮ ਸਰਕਾਰੀ ਸਕੂਲਾਂ ਦੀ ਛੁੱਟੀ ਦਾ।
3: 1:30 ਵਜੇ ਹੁੰਦੀ ਰਹੀ ਹੈ, ਸਰਦੀਆਂ ਦੇ ਵਿੱਚ ਤਕਰੀਬਨ 2:30 ਵਜੇ। ਹਾਂਜੀ, ਇਹੀ ਟਾਈਮ ਟੇਬਲ ਸੀ। ਹਾਂਜੀ ਹਾਂਜੀ।
1: ਅੱਛਾ, ਤੇ ਇਹ ਦੱਸੋ ਕਿ ਉਸ ਦੇ ਇਲਾਵਾ ਜਦੋਂ ਛੁੱਟੀ ਅੱਧੀ ਛੁੱਟੀ ਵਾਲੇ ਸਕੂਲ ਵਿੱਚ ਕੀ ਕਰਦੇ ਸੋ, ਕਿਹੜੀਆਂ ਖੇਡਾਂ ਖੇਡਦੇ? ਕਿਹੜੀਆਂ ਖੇਡਾਂ ਖੇਡਦੇ ਸੋ ਉਹਦੀ ਛੁੱਟੀ ਵੇਲੇ?
3: ਉਹਨਾਂ ਨੇ ਨਾ ਉੱਥੇ ਇੱਕ ਜਗ੍ਹਾ ਬਣਾਈ ਦੀ ਸੀ, ਉੱਥੇ ਉਹਨਾਂ ਨੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਜੋ ਕਿਸੇ ਦਾ ਦਿਲ ਕਰੇ ਖੇਡਣਾ, ਤੇ ਸਕੂਲ ਤੋਂ ਇਲਾਵਾ ਬਾਹਰ ਜਿਹੜਾ ਸੀ ਉਹ ਗੁੱਲੀ ਡੰਡਾ ਖੇਡੀਦਾ ਸੀ, ਫੁੱਟਬਾਲ ਖੇਡੀਦਾ ਸੀ, ਗੇਂਦ ਬੈਟ ਖੇਡ ਲੈਣਾ ਇਹ ਖੇਡੀਦਾ ਸੀ,
1: ਠੀਕ,
3: ਜਾਂ ਇੱਕ ਹੁੰਦਾ ਸੀ ਵੀ ਗੇਂਦ ਲੈਣੀ ਹੈ ਤੇ ਇੱਕ ਦੂਸਰੇ ਤੇ ਮਾਰਨੀ ਹੈ, ਮਾਰਕੀਟ ਆਈ ਹੈ ਖੇਡਣੀ।
1: ਠੀਕ। ਅੱਛਾ ਇਹ ਦੱਸੋ, ਅੰਮੀ ਜੀ ਦੇ ਹੱਥ ਦਾ ਕੋਈ ਜ਼ਾਇਕਾ ਤੁਹਾਨੂੰ ਯਾਦ ਹੈ ਕਿ ਬੜਾ ਅੱਛਾ ਬਣਾਉਂਦੇ ਸਨ ਤੁਹਾਨੂੰ ਅੰਮੀ ਜੀ, ਜਾਂ ਉਸ ਵੇਲੇ 10-12 ਸਾਲ ਦੀ ਉਮਰ ਤੱਕ ਤੁਹਾਨੂੰ ਉਹਨਾਂ ਦੀ ਹੱਥ ਦੀ ਬਣੀ ਹੋਈ ਚੀਜ਼ ਜਿਹੜੀ ਬੜੀ ਪਸੰਦ ਸੀ, ਜਾਂ ਤੁਸੀਂ ਫਰਮਾਇਸ਼ ਕਰਕੇ ਬਣਵਾਉਂਦੇ ਸੋ?
3: ਅਸੀਂ ਮੈਨੂੰ ਨਾ ਦੁਪਹਿਰ ਨੂੰ ਹਰ ਰੋਜ਼ ਮਾਂ ਜੀ ਨੇ ਨਾ ਰੋਟੀ ਭੋਰ ਕੇ ਦੁੱਧ ਵਿੱਚ ਦੇਣੀ, ਤੇ ਐਸੀ ਆਦਤ ਬਣੀ ਦੀ ਸੀ ਕਿ ਅਸੀਂ ਸ਼ਹਿਰ ਵੀ ਆ ਗਏ ਵੱਡੇ ਹੁੰਦਿਆਂ ਤੱਕ, ਵਿਆਹ ਤੋਂ ਪਹਿਲੇ ਤੱਕ ਮੈਂ ਦੁਪਹਿਰ ਨੂੰ ਦੁੱਧ ਚ ਭੋਰ ਕੇ ਫਿਰ ਰੋਟੀ ਖਾਣੀ, ਯਾਦ ਤਾਜ਼ਾ ਹੋ ਜਾਣੀ, ਫਿਰ ਵਿਆਹ ਤੋਂ ਬਾਅਦ ਫਿਰ ਛੱਡ ਛੜੇ। ਘਰ ਦੇ ਵਿੱਚ ਡੰਗਰ ਵੀ ਰੱਖੇ ਹੁੰਦੇ ਸੀ, ਸੁਬਾ ਉੱਠਦੇ ਆ ਸਾਰੇ ਸਭ ਤੋਂ ਪਹਿਲੇ ਦਹੀਂ ਖਾਣਾ, ਫਿਰ ਰੋਟੀ ਖਾ ਕੇ ਸਕੂਲੇ ਜਾਣਾ, ਦੁਪਹਿਰੇ ਜਦੋਂ ਆਉਣਾ ਦੁੱਧ ਚ ਰੋਟੀ ਖਾਣੀ, ਤੇ ਮਾਂ ਨੇ ਕਹਿਣਾ ਕਿ ਪੁੱਤਰ ਅੰਦਰ ਹੋ ਕੇ ਖਾ, ਕੋਈ ਦੂਸਰਾ ਵੇਖੇ ਨਾ ਨਜ਼ਰ ਨਾ ਲੱਗ ਜਾਵੇ।
1: ਅੱਛਾ ਅੱਛਾ ਅੱਛਾ
3: ਹਾਂਜੀ
1: ਤੁਹਾਡੇ ਨਾਲ ਹੀ ਹੁੰਦੀ ਸੀ ਜਾਂ ਬਾਕੀ ਭੈਣਾਂ ਭਰਾਵਾਂ ਨੂੰ ਵੀ ਇਹ ਸਹੂਲਤ ਹਾਸਲ ਸੀ?
3: ਨਹੀਂ ਉਹ ਦੂਸਰੇ ਦੁੱਧ ਇੰਨਾ ਨਹੀਂ ਸੀ ਪਸੰਦ ਕਰਦੇ, ਤੇ ਮੈਂ ਜ਼ਿਆਦਾ ਬਚਪਨ ਤੋਂ ਹੀ ਦੁੱਧ ਪੀਂਦਾ ਰਿਹਾ, ਤੇ ਦਾਦਾ ਜੀ ਨਾਲ ਬੜਾ ਪਿਆਰ ਸੀ, ਉਹਨਾਂ ਨੇ ਡੰਗਰ ਚਾਰਨ ਜਾਣਾ ਤੇ ਉਹਨਾਂ ਨੇ ਛੋਟੇ ਛੋਟੇ ਬੇਰ ਜਿਹੜੇ ਮਲੇ ਹੁੰਦੇ ਆ ਨਾ ਉਹ ਲੈ ਕੇ ਆਣੇ ਕਰਨੇ, ਤੇ ਉਹਨਾਂ ਮੈਨੂੰ ਲੱਭਣਾ ਵੀ ਕਿੱਥੇ ਆ ਮੇਰਾ ਮੁੰਡਾ, ਮੈਂ ਲੱਭਣਾ, ਉਹਨਾਂ ਮੈਨੂੰ ਮੋਢੇ ਤੇ ਚੁੱਕਣਾ, ਫਿਰ ਮੈਨੂੰ ਬੇਰ ਦੇਣੇ।
1: ਅੱਛਾ।
3: ਉਹਨਾਂ ਨਾਲ ਮੇਰਾ ਪਿਆਰ ਤਾਂ ਸੀ ਕਿ ਉਹਨਾਂ ਨੇ ਸ਼ਾਮ ਨੂੰ ਸਾਰਿਆਂ ਨੇ ਇਕੱਠਿਆਂ ਹੋ ਕੇ, ਬਜ਼ੁਰਗਾਂ ਨੇ, ਪਿੰਡਿਆਂ ਨੇ, ਪਿੰਡ ਦੇ ਇੱਕ ਥੜੇ ਤੇ ਬੈਠਣਾ, ਉਹਨਾਂ ਨੇ ਆਪਣੀਆਂ ਉਧਰ ਚੜ੍ਹਦੇ ਪੰਜਾਬ ਦੀਆਂ ਗੱਲਾਂ ਕਰਿਆ ਕਰਨੀਆਂ। ਮੈਂ ਛੋਟਾ ਸੀ, ਮੈਨੂੰ ਤਾਂ ਸਮਝ ਨਹੀਂ ਸੀ, ਪਰ ਮੈਂ ਬਾਬੇ ਦੀ ਬਗਲ ਵਿੱਚ ਬੈਠ ਕੇ ਉਹ ਗੱਲਾਂ ਸੁਣਨੀ ਆ, ਤੇ ਅੱਜ ਮੈਂ ਜਦੋਂ ਹੁਣ ਇਸ ਮੁਕਾਮ ਤੇ ਖੜਾ ਨਾ, ਮੈਨੂੰ ਉਹ ਗੱਲਾਂ ਹੀ ਲਿਆਉਣ ਵਾਲੀਆਂ ਨੇ, ਉਹਨਾਂ ਦੀਆਂ ਗੱਲਾਂ ਸੁਣ ਕੇ ਮੈਂ ਉਹਨਾਂ ਚੀਜ਼ਾਂ ਤੋਂ ਮੁਤਾਸਰ ਹੋ ਕੇ ਲਿਖਣਾ ਵੀ ਸਿੱਖਿਆ, ਗੁਰਮੁਖੀ ਵੀ ਸਿੱਖੀ, ਸਾਡੇ ਪੰਜਾਬ ਲੋਕਾਂ ਨਾਲ ਰਾਬਤਾ ਵੀ ਜਿਹੜਾ ਨਾ ਬਹਾਲ ਹੋਇਆ, ਉਹ ਚੀਜ਼ਾਂ ਨੇ ਮੈਨੂੰ ਇੱਥੋਂ ਤੱਕ ਲਿਆਂਦਾ।
1: ਥੋੜੀ
3: ਜਿਹੀ ਹੋਸ਼ ਸੰਭਾਲਦਾ ਗਿਆ ਨਾ, ਤੇ ਉਹਨਾਂ ਚੀਜ਼ਾਂ ਦੀ ਮੈਨੂੰ ਸਮਝ ਆਉਂਦੀ ਗਈ, ਉਹ ਫਿਰ ਮੈਂ ਲਿਖਣਾ ਸ਼ੁਰੂ ਕਰ ਦਿੱਤਾ, ਸੇਵ ਕਰਦਾ ਰਿਹਾ, ਅੱਜ ਮੈਂ ਉਹਨਾਂ ਚੀਜ਼ਾਂ ਨੂੰ ਪੜ੍ਹਨਾ, ਉਹਨਾਂ ਚੋਂ ਨਵੀਂ ਚੀਜ਼ ਮੈਂ ਲਿਖਣ ਦੀ ਕੋਸ਼ਿਸ਼ ਕਰਨਾ।
1: ਅੱਛਾ, ਸਹੀ ਸਹੀ। ਤੇ ਇਹਦੇ ਇਲਾਵਾ ਤੁਸੀਂ ਇਹ ਦੱਸੋ ਨਾ ਕਿ ਹੋਰ ਕੀ ਜਿਹਦੇ ਹੱਥ ਦੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਕਿ ਬੜੀਆਂ ਮਸ਼ਹੂਰ ਸਨ, ਸਾਰੇ ਕਹਿੰਦੇ ਸਨ ਵੀ ਇਹਦੀ ਮਾਂ ਇਹ ਬੜੀਆਂ ਚੀਜ਼ਾਂ ਸੋਹਣੀਆਂ ਬਣਾਉਂਦੀ ਹੈ, ਇਸ ਤੋਂ ਅੱਛਾ ਕੋਈ ਨਹੀਂ ਬਣਾਉਂਦਾ ਖਾਨਦਾਨ ਵਿੱਚ?
3: ਅਸੀਂ ਅੰਮੀ ਅਸੀਂ ਹੱਥੋਂ ਸਾਗ ਜਿਹੜਾ ਨਾ ਬੜਾ ਸ਼ੌਕ ਨਾਲ, ਅੱਬੂ ਨੇ ਵੀ ਲੈ ਕੇ ਆਉਣਾ ਕਿ ਸਾਗ ਬਣਾ, ਉਹ ਬੜੇ ਸ਼ੌਕ ਨਾਲ ਖਾਣਾ।
1: ਅੱਛਾ ਅੱਛਾ।
3: ਇੱਕ ਵਾਰ ਵੀ ਮੈਂ ਕਦੀ ਕਦੀ ਜਿੱਦ ਵੀ ਕਰ ਲਈਦਾ ਸੀ, ਅੱਬੂ ਘਰ ਹੈ ਨਹੀਂ ਸੀ ਤੇ ਅੰਮੀ ਕੋਲ ਪੈਸੇ ਨਹੀਂ ਸੀ, ਤੇ ਮੈਂ ਕਹਿੰਦਾ ਸੀ ਕਿ ਮੈਨੂੰ ਦਾਣੇ ਦੇ ਤੇ ਮੈਂ ਗੋਲਾ ਲੈਣਾ, ਤੇ ਸਾਡੇ ਘਰ ਦੇ ਚੀਜ਼ ਨੂੰ ਮਨਾ ਕਰਦੇ ਸੀ ਵੀ ਕੋਈ ਚੀਜ਼ ਨੀ ਦੇਣੀ, ਪੈਸੇ ਦੇ ਕੇ ਜਿਹੜਾ ਨਾ ਉਹ ਲੈਣਾ।
1: ਅੱਛਾ।
3: ਮਾਂ ਆਖੇ ਮੇਰੇ ਕੋਲ ਪੈਸੇ ਦੇ ਨਹੀਂ, ਮੈਂ ਪੈਸੇ ਦੇ ਜਾਂ ਦਾਣੇ ਦੇ, ਉਹ ਗੁੱਸੇ ਹੋਏ,
1: ਡੰਡੇ
3: ਨਾਲ ਮਾਰ ਪਵਾਣੀ, ਉਹ ਮੈਂ ਘਰੋ ਨੱਸ ਗਿਆ, ਬਾਅਦ ਦੇ ਵਿੱਚ ਹਨੇਰਾ ਹੋਇਆ ਤੇ ਅੱਬੂ ਕਲੀਨਾ ਦਾ ਕੰਮ ਕਰਦੇ ਸੀ ਖੱਡੀਆਂ ਦਾ, ਮੈਂ ਜਾ ਕੇ ਲੀਨ ਦੇ ਵਿੱਚ ਸੌ ਗਿਆ, ਹੁਣ ਉਹ ਸ਼ਾਮਾਂ ਪਈਆਂ, ਹਨੇਰਾ ਹੋ ਗਿਆ, ਸਾਰੇ ਲੱਭਣ ਲੱਭ, ਚਾਰ ਭੈਣਾਂ ਤੇ ਮੈਂ ਇਕੱਲਾ ਬਾਈ ਸੀ, ਦੋ ਬਾਈ
1: ਸਾਰੇ
3: ਪਿੰਡ ਨੂੰ ਵਕਤ ਪੈ ਗਿਆ ਸਾਰੇ। ਆਖਰੀ ਟਾਈਮ ਤੱਕ ਨਾ ਮੈਨੂੰ ਉਹ ਗੱਲ ਯਾਦ ਕਰਾਉਂਦੇ ਰਹੇ ਕਿ ਪੁੱਤਰ ਮੈਂ ਬੜਾ ਔਖਾ ਵਕਤ ਕੱਢਿਆ ਕਿ ਤੂੰ

0: ਮੈਨੂੰ ਫਿਰ ਉਹ ਵਕਤ ਯਾਦ ਆਇਆ ਤੇ ਮਾਂ ਮੈਨੂੰ ਕਹਿਣ ਲੱਗੀ ਕਿ
1: ਹਾਂ
0: ਆਇਆ ਵਕਤ ਯਾਦ ਤੈਨੂੰ।
1: ਦੇਖਿਆ ਇੰਝ
0: ਮੈਂ
1: ਹੀ
0: ਕਿਹਾ
1: ਹੁੰਦਾ ਨਾ,
0: ਹਾਂਜੀ
1: ਮਾਂ ਪਿਓ
0: ਹਾਂਜੀ,
1: ਬਣੋ ਤੇ ਫਿਰ ਪਤਾ ਚੱਲਦਾ
0: ਅੱਜ
1: ਮਾਂ
0: ਤੂੰ
1: ਪਿਓ ਦੀ
0: ਵੱਡਾ ਵਾ।
1: ਇਸ਼ਾਨਤ ਹੁੰਦਾ ਹੈ।
0: ਹਾਂ ਹਾਂਜੀ,
1: ਅੱਛਾ
0: ਤੇ
1: ਅੱਛਾ ਇਹ
0: ਉਹ
1: ਦੱਸੋ ਨਾ,
0: ਅੱਬੂ
1: ਇਹਦੇ
0: ਖੁਸ਼
1: ਅਲਾਵਾ
0: ਹੋ ਗਏ
1: ਤੁਹਾਡੇ
0: ਨੇ
1: ਇਸ਼ਚ
0: ਕਾਫੀ
1: ਲਈ ਕੋਈ
0: ਦਿਨ
1: ਨੇੜੇ
0: ਪਹਿਲੇ।
1: ਉਸੇ ਲਈ ਕੋਈ ਮੇਲੇ ਛੇਲੇ, ਈਦ ਤਿਉਹਾਰ ਤੇ, ਕੋਈ ਇਸ਼ਬਰਾਤ ਤੇ, ਕੋਈ ਈਦ ਤੇ, ਵੱਡੀ ਈਦ ਤੇ ਕੋਈ ਮੇਲਾ ਲੱਗਦਾ ਸੀ? ਕੋਈ ਪੰਗੂੜੇ ਝੰਗੂੜੇ ਆਉਂਦੇ ਸਨ, ਕੋਈ ਮੇਲੇ ਆਉਂਦੇ ਸਨ ਨਜ਼ਦੀਕ, ਜਾਂ ਕਿੱਥੇ ਜਾਂਦੇ ਸੋ ਮੇਲਾ ਦੇਖਣ?
0: ਹਾਂਜੀ, ਸਾਡੇ ਨਾਲ ਪਿੰਡ ਜਿਹੜਾ ਜਲਾਲਾ ਸ਼ਰੀਫ ਹੈ, ਉੱਥੇ ਅੱਜ ਵੀ ਮੇਲਾ ਹੁੰਦਾ ਹੈ, ਤੇ ਉਸ ਮੇਲੇ ਨੂੰ ਆਖਦੇ ਰਹੇ ਨੇ ਬਾਗ ਦਾ ਮੇਲਾ। ਕਿਸੇ ਵਕਤ ਨੂੰ ਉੱਥੇ ਸ਼ਾਇਦ ਬਾਗ ਹੁੰਦਾ ਸੀ, ਤੇ ਅੱਜ ਵੀ ਉਹ ਹਰ ਸਾਲ ਬਾਅਦ ਮੇਲਾ ਲੱਗਦਾ, ਉਸੇ ਤਰ੍ਹਾਂ ਹੀ ਰੌਣਕ ਲੱਗਦੀ ਹੈ। ਅਸੀਂ ਉਹ ਮੇਲਾ ਵੇਖਣ ਵੀ ਜਾਂਦੇ ਹਾਂ ਤੇ ਆਪਣੇ ਪਿੰਡ ਵੀ ਚਲੇ ਜਾਂਦੇ ਹਾਂ। ਇੱਕ ਬਚਪਨ ਦੀ ਯਾਦ ਵੀ ਤਾਜ਼ਾ ਹੋ ਜਾਂਦੀ ਹੈ, ਆਪਣੇ ਭੈਣ ਭਰਾਵਾਂ ਨੂੰ ਵੀ ਮੇਲਾ ਹੀ ਦੀ ਹੈ। ਅੱਗੋਂ
1: ਸਹੀ,
0: ਦੇਖੋ ਇੱਕ ਸ਼ਾਦੀ ਵੀ ਉੱਥੇ ਹੋ ਗਈ, ਤਾਏ ਦੇ ਘਰ ਸ਼ਹਿਰੋਂ ਆ ਗਏ ਦੋਵੇਂ ਭਾਈ, ਅਸੀਂ ਉੱਥੇ ਵਿਆਹੇ ਹਾਂ। ਸਾਡਾ
1: ਅੱਛਾ
0: ਆਉਣਾ ਜਾਣਾ ਵੀ ਉੱਧਰ ਹੀ ਲੱਗਿਆ ਹੁਣ।
1: ਸਹੀ।

0: पार्थिवी से खुद ही में गुम है, खुदाई तलाश कर
1: वाह
0: काफल। मैं अपने बाबा नु कहा, मैं बाबा मेनू गल समझाओ। उन्हें कहा, पुत्र तू छोटा है हजे, ऐसी चीज नु संभाल के रख, तेरे
1: मेरी किताब
0: कितने
1: पढ़ के
0: काफल मारेगी,
1: सही भले दिले जहर मेरी किताब।
0: हयाती दा पता नहीं किन्नी की दी है रखी दी नहीं। मैं पहले तुर जाना कि नहीं, मैं आओ
1: सही
0: यार मैं तेन गाइड करा, अगर नहीं तो तू चीज नु
1: जी जी जनाब, साढ़े नाल
0: लग।
1: अपनी खूबसूरत यादां शेयर कर रहे सन इश्तियाक अंसारी साहब, ते इंशाल्लाह अगे भी मौका लगा तुहाडे कोलों सानूं टाइम मिलिया ते तुहानूं इस मौजू ते या बल्कि होर भी मौजूआत ते जरूर असीं तकलीफ देंगे
0: बिल्कुल
1: कि तुसीं नाल नाल एक कैथारसिस होए, असीं अपने दिल दा भार लाण लई अपने दोस्तां नाल अपनी औलादां
0: बिल्कुल
1: नाल आने वाली नौजवान नस्ल दे नाल ये चीजां फेसबुक ते व्हाट्सएप ते यूट्यूब ते
0: हाँ जी
1: महसूस कर
0: बिल्कुल
1: रहे हैं, ते इंशाल्लाह ताला ये चीजा जाया नहीं होंदिया। साड़ी पूरी तहजीब तुहाडी जबानी महफूज हो रही है,
0: बिल्कुल
1: कल्चर, उस वेले दा पैसा केड़ा चलदा
0: हाँ
1: सी,
0: जी
1: उस वेले सोना केड़े पास सी, उस वेले तेल केड़े पास सी, उस वेले
0: बिल्कुल
1: घ्यो किस तरह सी,
0: हाँ जी
1: एक आदमी दी तनख्वाह कितनी होंदी सी। देखो कितनी ये देखने छेती छोटिया गल्ला ने, लेकिन पूरी तहजीब नू एक कवर कर लैंदिया ने इन्हां गल्ला
0: सानू
1: दे अंदर, पूरा जमाना समा जांदा है। ते ए बहुत
0: 50 पैसे
1: शुक्रिया,
0: मिलते रहे ने स्कूल जान टाइम
1: 50 पैसे हो गए सन तुहाडे तक आंदे आंदे माशाल्लाह तरक्की हो गई सी ना। देखो अली भाई दे
0: हाँ
1: जमाने तो, इश्तियाक भाई दे
0: जी
1: जमाने आंदे आंदे जेब खर्ची 50 पैसे हो गई
0: हाँ
1: सी, ते गिनी वड्डी
0: जी
1: गल है कि ना हर 5 साल बाद डिफरेंस आंदा है ते तब्दीली आंदी है जमाने दे अंदर अंदर। बहुत शुक्रिया इश्तियाक भाई,
0: हाँ
1: सोहणिया
0: जी मैडम
1: सोहणिया यादां
0: जी
1: शेयर
0: बिल्कुल
1: कीतियां, बहुत शुक्रिया।
0: बिल्कुल
1: साढ़े जमाने चो पैसे ये नहीं सन, साढ़े जमाने चो एक पैसा सी, दो पैसे सन,
0: हाँ
1: जिन
0: बिल्कुल,
1: पैसा टका कहलाना सी टका, उस हाँ,
0: एक होना सी पितल दा मोरी वाला पैसा मोरी
1: होना
0: वाला
1: सी,
0: वाला एक
1: पैसा, पंजाब के जमाने में तो मोरी वाला
0: होना
1: चलते
0: पैसा,
1: थे। सही
0: एक
1: सही
0: होना सी तांबे वाला पैसा, एक होना
1: अच्छा,
0: सी टका जेड़ा गिल टाइप ना वो बनया सी टक टका, एक होना सी चार आने, एक होना सी आना आना भी,
1: इजाजत चाहवा
0: एक
1: जी
0: होना
1: जी जी इश्तियाक भाई बहुत
0: जल्दी से
1: शुक्रिया,
0: काम
1: बहुत
0: शुरू हो
1: शुक्रिया।
0: रहा है,
1: नाल नाल
0: इंशाल्लाह
1: छुपते
0: फिर
1: रहना अगर
0: मुलाकात
1: तुसी सफर
0: होगी
1: कर रहे थे, उम्मीद है
0: नेक्स्ट
1: नाल
0: प्रोग्राम।
1: सुनते रहना दोस्तों ने,
0: हाँ
1: इंशाल्लाह नीते रिकॉर्डिंग जरूर
0: जी
1: सुनना। बहुत शुक्रिया, बहुत शुक्रिया इश्तियाक अंसारी साहब, मस्कत तो मान तो अपनी ड्यूटी से
0: जी
1: जा रहे हैं
0: बहुत
1: जनाब, खैर नाल जाओ
0: शुक्रिया
1: ते अल्लाह दी अवान च रहो। अगे चलिए हूँ अगले साडे दोस्त साडे नाल राजा गफूर साहब
0: जी
1: शामिल
0: बहुत
1: ने,
0: शुक्रिया।
1: इन्हां दा मैं तुहानूं
0: वेलकम
1: मुखलसर
0: साहब,
1: तारुफ
0: वेलकम,
1: दे चुकी हां,
0: खुशामदीद जी आया
1: इन्हां
0: नू।
1: नूं असीं एक बारी फिर खुश आमदीद कहने हैं। FM रोडियो डेनमार्क च मुंसलिक ने,
0: थैंक यू सो मच
1: ते
0: जनाब।
1: माशाल्लाह अपने प्रोग्राम बड़ी खूबसूरती दे नाल करदे ने, जानी पहचानी शख्सियत ने मीडिया दे विच। इहदे अलावा मैं खुश आमदीद कहांगी शाहिद चौहान साहब ने, साउथ अफ्रीका तो सानूं ज्वाइन कर लेता है, ते शाहिद भाई बड़ा शुक्रिया तुसीं टाइम कढ़िया ते साडे नाल शामिल होए। असीं पहले राजा गफूर साहब वल जावांगे, उहनां दीआं असीं बचपन दीआं 10-12 साल दी उम्र तक दीआं गल्लां सुणांगे। राजा गफूर साहब तुसीं कहिड़े इलाके च कदों पैदा होए, इर्द गिर्द दा माहौल, माँ बाप दा रवैया, भैणों भरावां तुहाडा नंबर, अम्मी जी दे तुहानूं की कहिंदे सन, अम्मी जी दे हाथ दे कहिड़े खाने तुहानूं याद आंदे ने, स्कूल किस तरह जाना शुरू होए हो, ते स्कूल इच कहिड़ी कहिड़ी दोस्तियां 5, 10 साल, 12 साल दी उम्र तक रहियां। तशरीफ लियाओ जनाब, अपनियां सोहणियां सोहणियां यादां साडे नाल सांझियां करो, राजा गफूर साहब डेनमार्क तो।
0: बहुत शुक्रिया मुमताज साहब, आपने इतना अच्छा प्रोग्राम जो है होस्ट किया, बड़े बड़े अच्छे मेहमान मिलवाए। अली असगर साहब की बातें सुनी हमें भी अपना बचपन जो है वो याद आ गया, और दूसरे भाई जो
1: पंजाबी
0: हमारे बोल
1: पंजाबी
0: रहे
1: जी
0: थे, सॉरी
1: गफूर भाई पंजाबी बोलनी है, पंजाबी का प्रोग्राम है, बोलिए जनाब,
0: सॉरी
1: पंजाबी चाहो, हाँ जी
0: मगर
1: बिस्मिल्ला।
0: थोड़ा जमाना मैं अली असगर
1: उसकी
0: साहब
1: वजह
0: जी
1: ये कि साढ़े तकरीबन बहुत ज्यादा लोग प्रोग्राम नो सुन रहे होंगे ने लाइव, तो फिर सन मैसेज करन लग जाते हैं कि तुसी ये पंजाबी का प्रोग्राम है हाँ
0: तो पंजाबी
1: नदीम साहब
0: है।
1: बहुत
0: हाँ जी
1: शुक्रिया थोड़ा यादानी दा कि मैं पंजाबी च कोशिश करांगा, पंजाबी च गल करां पूरी। जड़ा असगर जी
0: साहब
1: जी
0: दियां मैं गल्लां
1: बिस्मिल्ला,
0: सुनियां, बड़ा अच्छा लगा, थोड़ियां गल्लां भी छा नाल नाल तुसी करदे हो, मुमताज साहब दियां गल्लां, उन्हां दे सवाल बचपन दे बारे च उन्होंने पुछया, ते माशाल्लाह 15 साल दी उम्र सारिया दे हालात तकरीबन बराबर ही होंदे, जिहड़ा असीं दौर देखिया वो तकरीबन सारिया दा बराबर दा ही दौर है। वालदैन बहुत मुहब्बत करते सन, मैं पिंडी च पैदा होया, पिंडी मेरा शहर है, वैसे मेरा गांव गुलियाना, गुलियाने दा मैं रहण वाला, ते
1: अच्छा
0: मेरा बचपन सारा पिंडी च गुजरिया,
1: गुजर खान गुलियाना,
0: गुजर खान
1: अच्छा,
0: गुलियाना।
1: गुजर खान गुलियाना, सी
0: गुजर
1: गुजरात
0: खान
1: वाला
0: गुलियाना,
1: गुलियाना,
0: अच्छा वो भी
1: ठीक
0: ओ
1: ठीक
0: खारियां कोले,
2: ਜੀ ਜੀ ਜੀ
1: ਅੱਛਾ
2: ਬਿਲਕੁਲ
0: ਉਹ ਖਾਰੀਆਂ ਕੋਲ,
1: ਅੱਛਾ
0: ਤੇ ਬੜਾ ਅੱਛਾ ਦੌਰ ਸੀ, ਬੜਾ ਅੱਛਾ ਜ਼ਮਾਨਾ ਸੀ। ਵਾਲਦੈਨ ਜਿਹੜੇ ਨੇ ਬਹੁਤ ਪਿਆਰ ਕਰਦੇ ਸਨ ਬੱਚਿਆਂ ਨਾਲ, ਜਿਸ ਤਰ੍ਹਾਂ ਅਲੀ ਅਸਗਰ ਸਾਹਿਬ ਦੱਸਿਆ ਕਿ ਸਾਡੇ ਨਾਲ ਹੀ ਵਾਲਦੈਨ ਬਹੁਤ ਪਿਆਰ ਕਰਦੇ ਸਨ। ਸਕੂਲ ਜਾਂਦੇ ਸਾਂ ਲਾਲ ਕੁੜਤੀ ਮੈਂ ਜਾਂਦਾ ਸੀ, ਸਕੂਲ ਜਾਂਦਾ ਸੀ ਪਿੰਡੀ, ਤੇ ਉੱਥੇ ਪੜ੍ਹੀ।
1: ਕਿਹੜਾ ਨਾਂ ਸੀ, ਕੀ ਨਾਂ ਸੀ ਤੁਹਾਡੇ ਸਕੂਲ ਦਾ?
0: ਓਲਡ ਬਿਲਡਿੰਗ ਨਾਂ ਸੀ ਉਹਦਾ ਜੀ।
1: ਅੱਛਾ, ਗਵਰਨਮੈਂਟ ਦਾ ਸਕੂਲ ਸੀ?
0: ਗਵਰਨਮੈਂਟ ਦਾ ਸਕੂਲ ਸੀ ਲਾਲ ਕੁੜਤੀ
1: ਤੇ
0: ਜਿਹੜਾ।
1: ਗਰਾਊਂਡ ਹੈ ਸਭ ਦੇ ਵਿੱਚ ਦੌੜਨ ਭੱਜਣ? ਗਵਰਨਮੈਂਟ ਦੇ ਸਕੂਲ ਤੋਂ ਸਭ ਤੋਂ ਪਹਿਲੇ ਦਿਮਾਗ 'ਚ ਤਾਂ ਵੱਡੇ ਵੱਡੇ ਗਰਾਊਂਡ ਹੋਣਗੇ, ਵੱਡੇ ਵੱਡੇ
0: ਨਹੀਂ
1: ਕਮਰੇ
0: ਨਹੀਂ ਵੱਡੇ
1: ਹੋਣਗੇ।
0: ਗਰਾਊਂਡ ਵਾਲਾ ਸੀ ਉਹਨਾਂ ਦੀਆਂ ਦੋ ਬ੍ਰਾਂਚਾਂ ਸਨ ਨਾ, ਇੱਕ ਦੂਜੇ
2: ਮੈਡਮ
0: ਨਾਲ
2: ਜੀ
0: ਸੀ, ਤਾਰਕਾਬਾਦ ਸੀ ਤੇ ਓਲਡ ਬਿਲਡਿੰਗ ਸੀ,
2: ਸੀਪੀ
0: ਬੇਸਿਕਲੀ ਇੱਕੋ ਹੀ ਸਕੂਲ ਸਨ ਦੋਨੋਂ। ਉਹ
1: ਅੱਛਾ
0: ਪ੍ਰਾਇਮਰੀ ਤੱਕ ਸੀ, ਉਹ
1: ਅੱਛਾ
0: ਦੂਜਾ ਜਿਹੜਾ ਸੀ ਉਹ ਫਿਰ ਸ਼ੁਰੂ ਹੋ ਜਾਂਦਾ ਸੀ। ਇਹ ਓਲਡ ਬਿਲਡਿੰਗ ਪ੍ਰਾਇਮਰੀ ਤੱਕ ਸੀ।
1: ਅਲੀ ਭਾਈ ਕੁਝ ਕਹਿ ਰਹੇ ਨੇ, ਪੁੱਛ ਰਹੇ ਨੇ ਕੁਝ। ਜੀ ਅਲੀ ਭਾਈ ਕੀ ਪੁੱਛ ਰਹੇ ਹੋ?
2: ਸੀਬੀ ਸਕੂਲ, ਅਸੀਂ ਸੀਬੀ ਸਕੂਲ ਕੰਟੋਨਮੈਂਟ ਬੋਰਡ ਦਾ ਸਕੂਲ ਹੋਏਗਾ।
1: ਨਹੀਂ ਸੀਬੀ ਨਹੀਂ, ਉਹਨਾਂ ਦਾ ਦੂਸਰਾ ਸਕੂਲ ਹੈ।
0: ਉਹ ਦੂਸਰਾ ਸਕੂਲ ਸੀ ਨਾ, ਮੈਂ
1: ਹਾਂ ਦੂਸਰਾ ਸਕੂਲ ਦਾ।
0: ਠੀਕ ਹੈ
1: ਹਾਂਜੀ,
0: ਮੈਂ ਉਹ ਤੁਸੀਂ ਜਿਹੜਾ ਕਹਿ ਰਹੇ ਹੋ ਮੈਂ ਸਮਝ ਗਿਆ, ਲੇਕਿਨ
1: ਠੀਕ ਹੈ
0: ਜਿਹੜੇ ਦੋ ਸਕੂਲ ਤੁਸੀਂ ਜ਼ਿਕਰ ਕਰ ਰਹੇ ਹੋ ਮੈਂ ਪ੍ਰਾਇਮਰੀ ਸਕੂਲ ਸੀ ਜਿਹੜਾ 5ਵੀਂ ਤੱਕ, ਉਸ ਤੋਂ ਬਾਅਦ 8ਵੀਂ ਤੱਕ ਜਿਹੜਾ ਸੀ ਉਹ ਤਾਰਕਾਬਾਦ ਸੀ ਜਿਹਨੂੰ ਕਹਿੰਦੇ ਸਨ ਨਾ।
1: ਅੱਛਾ,
0: ਇਸ ਵਕਤ ਦੇ ਜਿਹੜੇ ਆਰਮੀ ਚੀਫ ਨਾ ਸਾਡੇ ਆਸਮ ਮਨੀਰ ਸਾਹਿਬ, ਉਹਨਾਂ ਦੇ ਵਾਲਦ ਉਸ ਦੌਰ ਦੇ ਹੈੱਡਮਾਸਟਰ ਸਨ।
1: ਜੀ ਜੀ ਜੀ ਜੀ ਜੀ
0: ਤੁਸੀਂ ਦੂਸਰੇ ਗਰਾਊਂਡ ਵਾਲੇ ਸਕੂਲ ਦੀ ਜ਼ਿਕਰ ਕਰ ਰਹੇ ਹੋ, ਤਾਂ ਵੱਡਾ ਗਰਾਊਂਡ ਸੀ, ਹਾਕੀ ਗਰਾਊਂਡ ਸੀ, ਫੁੱਟਬਾਲ ਖੇਡੀਦਾ ਸੀ, ਹਾਕੀ ਖੇਡੀਦਾ ਸੀ। ਚਲੋ ਐਨੀ, ਉਹ ਬੜਾ ਅੱਛਾ ਉਹ ਵਕਤ ਗੁਜ਼ਰਿਆ। ਬਚਪਨ ਦੀ ਯਾਦ ਹੈ ਜੀ, ਛੋਟੇ ਸੀ, 5 ਭੈਣ ਭਾਈ ਸੀ ਅਸੀਂ, ਇੱਕ ਘਰ 'ਚ ਅਸੀਂ ਪਲੇ, ਬੜੀ ਮੁਹੱਬਤ ਸੀ। ਵਾਲਦਾ ਸਾਨੂੰ, ਆਪਣੀ ਵਾਲਦਾ ਨੂੰ ਅਸੀਂ ਅੰਮੀ ਜੀ ਕਹਿੰਦੇ ਸਾਂ, ਦਾਦੀ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਸਨ, ਉਹਨਾਂ ਨੂੰ ਅਸੀਂ ਬੇਜੀ ਕਹਿੰਦੇ ਸਾਂ, ਵਾਲਦਾ ਨਹੀਂ ਕਹਿੰਦੇ ਸਾਂ, ਬੇਜੀ ਕਹਿੰਦੇ ਸਾਂ।
1: ਅੱਛਾ,
0: ਬਹੁਤ ਖਿਆਲ ਕਰਦੇ ਸਨ ਹਰ ਵਕਤ, ਸਾਡੀ ਵਾਲਦਾ ਨੂੰ ਡਾਂਟਦੇ ਰਹਿੰਦੇ ਸਨ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ, ਇਹ ਇਹਨਾਂ ਦਾ ਕੰਮ ਕਰਦੇ।
1: ਅੱਛਾ,
0: ਤੇ ਕਦੀ ਕਦੀ ਉਹ ਵਾਲਦਾ ਜਿਹੜੇ ਨਾ ਜ਼ਿਆਦਾ ਉਹ ਪਿੰਡ 'ਚ ਰਹਿੰਦੇ ਸਨ, ਪਿੰਡੀ ਨਹੀਂ ਸਨ ਰਹਿੰਦੇ, ਤੇ ਦਾਦੀ ਸਾਡੇ ਨਾਲ ਰਹਿੰਦੇ ਸਨ, ਤਾਂ ਫਿਰ ਉਹ ਵਾਲਦਾ ਜਿਹੜੇ ਘਰ ਦੇ ਕੰਮ ਹੁੰਦੇ ਸਨ, ਫਿਰ ਆਉਂਦੇ ਰਹਿੰਦੇ ਸਨ, ਮਹੀਨੇ ਮਹੀਨਾ ਮਹੀਨਾ, ਦੋ ਦੋ ਮਹੀਨੇ, ਚਾਰ ਚਾਰ ਮਹੀਨੇ ਰਹਿੰਦੇ ਸਨ। ਅਸੀਂ ਜਿਹੜੇ ਪੜ੍ਹਦੇ ਸਾਂ, ਅਸੀਂ ਮਰੀ ਬਰੂਰੀ ਰਹਿੰਦੇ ਸੀ।
1: ਅੱਛਾ,
0: ਅਸੀਂ ਵਹਿਨੇ ਜਾਂਦੇ ਸੀ, ਵਹਿਨੇ ਸਕੂਲ ਜਾਂਦੇ ਸੀ, ਵਾਪਸੀ ਤੇ ਆਉਂਦੇ ਸੀ। ਬਾਅਦ ਬੜਾ ਦਿਲ ਕਰਦਾ ਸੀ, ਬਾਕੀ ਬੰਜੇ ਬੱਚੇ ਜਿਹੜੇ ਟੁੱਟਦੇ ਜਾਂਦੇ, ਅਸੀਂ ਕਿਉਂ ਨਹੀਂ ਟੁੱਟਦੇ ਜਾਂਦੇ? ਬਾਅਦ ਦਫਾ ਸ਼ੌਕ ਨਾਲ ਉੱਥੋਂ ਟੁੱਟਦੇ ਆਉਂਦੇ ਸੀ, ਬੱਚਿਆਂ ਨਾਲ ਜਿਸ ਤੁਸੀਂ ਦੱਸਿਆ, ਇੱਕ ਦੂਜੇ ਦੇ ਹੱਥ ਪਕੜੇ, ਇੱਕ ਦੂਜੇ ਦੇ ਕੰਧੇ ਤੇ ਹੱਥ ਰੱਖਿਆ ਆ। ਹੁਣ ਇੱਥੇ ਤੇ ਕੰਧੇ ਤੇ ਹੱਥ ਰੱਖਣਾ ਬੜਾ ਅਜੀਬ ਲੱਗਦਾ, ਯੂਰਪ 'ਚ ਅਸੀਂ ਆ ਗਏ, ਲੇਕਿਨ ਉਸ ਵੇਲੇ ਕੰਧੇ ਤੇ ਹੱਥ ਰੱਖਣਾ ਚੱਲਣਾ ਜਿਹੜਾ ਮੁਹੱਬਤ ਦੀ ਨਿਸ਼ਾਨੀ ਸੀ।
2: ਗੁਲਿਆਣਾ ਸਾਹਿਬ ਦੱਸੋ ਨਾ, ਡਬਲ ਡੈਕਰ ਵੀ ਚੱਲਣੀ ਸੀ ਤੁਹਾਡੇ ਪਾਸੇ?
0: ਬਿਲਕੁਲ, ਡਬਲ ਡੈਕਰ ਬਹੁਤ ਸਫ਼ਰ ਕੀਤਾ, ਬਹੁਤ ਸਫ਼ਰ ਕੀਤਾ।
1: ਡਬਲ ਡੈਕਰ ਚੱਲਦੀ ਸੀ ਪਿੰਡੀ ਵਿੱਚ?
0: ਪਿੰਡੀ ਵਿੱਚ ਚਲਦੀ ਸੀ, ਬਹੁਤ ਅੱਛੀ ਚਲਦੀ, ਬੜੀ ਪਾਪੂਲਰ ਸੀ ਜਿਹੜਾ ਨਾ, ਬਹੁਤ ਸਵਾਰੀਆਂ, ਖਾਸ
1: ਕਰ
0: ਹਰ ਵੇਲੇ ਭਰੀਆਂ ਹੁੰਦੀਆਂ ਸਰ, ਸਟੂਡੈਂਟ ਨਾਲ, ਲੜਕੇ ਲੜਕੀਆਂ ਨਾਲ, ਬਸ ਭਰੀ ਹੁੰਦੀ ਸੀ। ਦੇਖੋ ਜੀ, ਦਾ ਦੌਰ ਸੀ ਇਹ, ਮਰੀ ਰੋਡ ਤੇ ਚਲਦੀ ਹੁੰਦੀ ਸੀ ਜ਼ਿਆਦਾਤਰ ਜਿਹੜਾ ਨਾ।
1: ਚਾਰੀ ਰਹੀ ਡਬਲ ਡੈਕਰ
2: ਮੈਡਮ ਜੀ, ਡਬਲ ਡੈਕਰ ਜਿਹੜੀ ਹੈ, ਇਹਨਾਂ ਨੇ ਰੋਡ ਜਿਹੜਾ ਸੀ ਨਾ, ਇਹਨਾਂ ਨੇ ਜਿਹੜਾ ਆਇਆ ਸੀ ਨਾ ਰੂਟ, ਉਹ ਰਾਜਾ ਬਾਜ਼ਾਰ ਤੋਂ ਵਾਇਆ ਇਹ ਅਯੂਬ ਪਾਰਕ ਨਿਕਲ ਕੇ, ਇਹਨਾਂ ਨੇ ਇਲਾਕਾ ਪੁਰਾਣੀ ਜੇਲ੍ਹ ਤੋਂ ਨਿਕਲ ਕੇ ਨਾ, ਫਿਰ ਅਯੂਬ ਪਾਰਕ ਤੋਂ ਬਾਹਰ ਨਿਕਲ ਕੇ ਮੁਰਗਾ ਜਾਂਦੀ ਸੀ, ਤਾਂ ਮੈਂ ਇਹਨਾਂ ਨੂੰ ਪਤਾ, ਕਿਉਂਕਿ ਮੈਂ ਮੁਰਗਾ ਜਾਣਾ ਰਿਹਾ, ਇਹਨਾਂ ਨੇ ਗੁਜ਼ਰ ਕੇ ਜਾਣਾ ਰਿਹਾ।
1: ਅੱਛਾ ਅੱਛਾ ਅੱਛਾ ਨਹੀਂ, ਮੈਂ ਉਹ ਰਾਜਾ ਸਾਹਿਬ ਨੂੰ ਇਹ ਪੁੱਛੇ ਕਿ ਰਾਜਾ ਸਾਹਿਬ ਕੋਈ ਯਾਦ ਹੈ ਕਿਹੜੇ ਜ਼ਮਾਨੇ ਦਾ ਇਹ ਟਾਈਮ ਰਿਹਾ ਜਿੱਥੇ ਡਬਲ ਡੈਕਰ ਕਿੰਨੇ ਸਾਲ ਚੱਲੀ ਹੋਣੀ ਹੈ ਪਿੰਡੀ ਵਿੱਚ?
0: ਬਹੁਤ ਸਾਲ ਚੱਲੀ ਹੈ ਡਬਲ ਡੈਕਰ, ਹੁਣ ਮੈਂ ਐਗਜੈਕਟਲੀ ਤੇ ਨਹੀਂ ਹੁਣ ਫਿਕਰ ਕਾਊਂਟ ਕਰ ਸਕਦਾ ਜਿਹੜਾ ਨਾ, ਤੁਹਾਨੂੰ ਮੈਂ ਨਹੀਂ ਕਾਊਂਟ ਕੀਤਾ,
1: ਇਹ ਅਸੀਂ ਗੂਗਲ ਤੋਂ ਪਤਾ ਕਰਾਂਗੇ, ਗੂਗਲ ਤੋਂ ਪਤਾ ਕਰਾਂਗੇ,
0: ਪਤਾ ਲੱਗ ਗਿਆ, ਹੁਣ ਯਾਦ ਆ ਜਾਏਗਾ, ਸਨ ਯਾਦ ਆ ਜਾਏਗਾ। ਉਸ
1: ਸਹੀ ਸਹੀ ਸਹੀ
0: ਬੱਸਾਂ ਦਾ ਅੱਡਾ ਹੁੰਦਾ ਸੀ ਪਿੰਡੀ 'ਚ ਨਾ,
1: ਅੱਛਾ
0: ਉੱਥੋਂ ਵੀ ਬੱਸਾਂ ਚੱਲਦੀਆਂ ਸਨ, ਫਿਰ ਇੱਥੋਂ ਰਾਜਾ ਆਪਣਾ ਸਦਰ ਜਿਹੜਾ ਸੀ, ਟਾਂਗਿਆਂ ਦਾ ਅੱਡਾ ਸੀ, ਇਸੀ ਤਰ੍ਹਾਂ ਟਾਂਗਿਆਂ ਦਾ ਰਿਵਾਜ਼ ਸੀ, ਡਬਲ ਡੈਕਰ ਦਾ ਰਿਵਾਜ਼ ਸੀ, ਸਾਈਕਲਾਂ ਦਾ ਰਿਵਾਜ਼ ਸੀ, ਪੈਦਲ ਲੋਕ ਜਾਂਦੇ ਸਨ, ਟਾਂਗੇ 'ਤੇ ਜ਼ਿਆਦਾ ਸਫ਼ਰ ਕਰਦੇ ਸਨ, ਪਰਮਾਨੈਂਟ ਲੋਕਾਂ ਨੇ ਟਾਂਗਾ ਲਵਾਇਆ ਹੋਇਆ ਸੀ, ਬੱਚੇ ਸਕੂਲ ਟਾਂਗਿਆਂ 'ਤੇ ਜਾਂਦੇ ਸਨ,
1: ਟਾਂਗਾ ਜ਼ਿਆਦਾ ਚੱਲਦਾ ਸੀ। ਬਿਲਕੁਲ ਬਿਲਕੁਲ, ਟਾਂਗਾ 'ਤੇ ਕਾਫ਼ੀ ਦੇਰ ਤੱਕ ਜਾ ਕੇ, ਹੁਣ ਮੇਰਾ ਖਿਆਲ ਹੈ ਕੋਈ 20 ਸਾਲ ਹੋਏ ਨੇ, ਅਤੇ ਟਾਂਗਾ ਲਿਆਕਤ ਰੋਡ 'ਤੇ ਤੇ ਚੱਲਦਾ ਸੀ ਅਤੇ ਬੰਦ ਹੋਇਆ ਜਿਹੜਾ ਆਖਰੀ ਉਸ ਪਾਸੇ ਦਾ
0: ਟਾਂਗਾ। ਇੱਕ ਮਾਡਰਨ ਸਵਾਰੀ ਹੋ ਗਈ, ਅਮੀਰਾਂ ਦੀ ਸਵਾਰੀ ਹੋ ਗਈ ਜਿਹੜਾ, ਹੁਣ ਤਾਂ
1: ਬਿਲਕੁਲ ਬਿਲਕੁਲ
0: ਸ਼ੌਕ ਨਾਲ ਪਿੰਡੀ 'ਚ ਟਾਂਗੇ ਬਹੁਤ ਰੱਖੇ ਜਾਂਦੇ ਸਨ, ਬੜੇ
1: ਬਿਲਕੁਲ
0: ਪਾਪੂਲਰ ਸਨ, ਬੜੇ ਸ਼ੌਕੀਨ ਮਿਜ਼ਾਜ ਲੋਕ ਸਨ, ਉਸ ਵਕਤ ਟਾਂਗਾ ਦੌੜਾਉਂਦੇ ਸਨ।
1: ਸਹੀ, ਕਿਉਂਕਿ ਸੜਕਾਂ ਖੁੱਲੀਆਂ ਸਨ ਨਾ, ਗੱਡੀਆਂ ਘੱਟ ਸਨ, ਤੇ ਟਾਂਗਾ ਮਜ਼ਾ ਕਰਦਾ ਸੀ ਤੁਰਦੇ ਤੁਰਦੇ ਵੀ। ਹੁਣ ਤੇ ਟ੍ਰੈਫਿਕ ਇੰਨਾ ਹੋ ਗਿਆ, ਟਾਂਗਾ ਵੀ ਕਿੱਥੇ ਵਿਚਾਰਾ ਫਿਰੇ,
0: ਉਸ ਵੇਲੇ ਉਹ ਵੀ ਕੀ ਕਰੇ। ਜਿਹੜੀ ਬਹੁਤ ਛੋਟੀ ਹੁੰਦੀ ਸੀ ਫੋਕ, ਪਤਾ ਨਹੀਂ ਫੋਕਸੀ ਕਿਹੜੀ ਟੈਕਸੀ ਹੁੰਦੀ ਸੀ, ਜਿਹੜੀ
1: ਫੋਕਸੀ, ਬਿਲਕੁਲ ਫੋਕਸ ਕੇ ਫੋਕਸੀ ਕੋਈ ਨਾਂ ਸੀ ਉਹਦਾ,
0: ਉਹ ਬਹੁਤ ਸਸਤੀ ਸਨ ਜਾਣ ਵਾਸਤੇ ਵਾਲਦੈਨ ਬੱਚੇ।
1: ਮੋਰਸ ਟੈਕਸੀ ਹੁੰਦੀ ਸੀ, ਮੋਰਸ ਟੈਕਸੀ ਹੁੰਦੀ ਸੀ,
0: ਜੀ ਜੀ ਬਿਲਕੁਲ। ਤੇ ਬੜਾ ਮੁਹੱਬਤ ਸੀ ਲੋਕਾਂ ਦਾ, ਬੜਾ ਪਿਆਰ ਹੁੰਦਾ ਸੀ। ਵਾਲਦੈਨ ਦਾ ਜ਼ਿਕਰ ਕਰਦੇ ਹੋ, ਮੱਲਾ ਬਰਾਦਰੀ, ਤੁਸੀਂ ਜਿੱਥੇ ਸ਼ਹਿਰ 'ਚ ਰਹਿ ਰਹੇ ਹੋ, ਮੱਲੇ ਗਲੀ 'ਚ ਰਹਿ ਰਹੇ ਹੋ, ਉਹ ਲੋਕ ਬਹੁਤ ਇੱਕ ਦੂਜੇ ਨਾਲ ਪਿਆਰ ਕਰਦੇ ਸਨ। ਸਾਰੇ ਬੱਚੇ ਜਿਹੜੇ ਗਲੀਆਂ 'ਚ ਖੇਡਦੇ ਸਨ, ਉਹਨਾਂ ਨੂੰ ਸਾਰੇ ਲੁੱਕ ਆਫਟਰ ਕਰਦੇ ਸਨ। ਵਾਲਦੈਨ ਨੂੰ ਦੇਖਣ ਦੀ ਜ਼ਰੂਰਤ ਕੌਣ ਸੀ, ਕੋਈ ਬੱਚਾ ਗਲਤ ਕੰਮ ਕਰ ਰਿਹਾ ਤਾਂ ਦੂਜਾ ਪੜੋਸੀ ਵੀ ਤੁਹਾਡਾ ਜਿਹੜਾ ਉਹ ਤੁਹਾਨੂੰ ਵਾਚ ਕਰ ਰਿਹਾ।
1: ਤੁਹਾਨੂੰ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਕਿ ਘਰੋਂ ਸਕੂਲ ਜਾਂਦੇ ਸੋ ਤੇ ਫਿਰ ਅੰਮੀ ਜੀ ਸਵੇਰੇ ਨਾਸ਼ਤਾ ਕੀ ਕਰਾਉਂਦੇ ਸਨ, ਤੇ ਕੀ ਲੈ ਕੇ ਜਾਂਦੇ ਸੋ, ਕੋਈ ਟਿਫਨ ਸ਼ਿਫਨ ਕੋਈ ਲੈ ਕੇ ਜਾਂਦੇ ਸੋ ਨਾਲ ਅੱਧੀ ਛੁੱਟੀ ਵੇਲੇ, ਕੀ ਕਰਦੇ ਸੋ ਫਿਰ?
0: ਅਸੀਂ ਥੋੜੇ ਜਿਹੇ ਮਾਡਰਨ ਹੋ ਗਏ ਸਨ, ਡੱਬੇ 'ਚ ਪਾ ਕੇ ਦਿੰਦੇ ਸਨ।
1: ਹਾਂ ਉਹ ਟਿਫਨ ਲੈ ਕੇ ਜਾਂਦੇ ਸੋ ਨਾ ਨਾਲ।
0: ਨਹੀਂ ਟਿਫਨ ਦਾ ਮੈਨੂੰ ਬੜਾ ਅੱਛੀ ਤਰ੍ਹਾਂ ਯਾਦ ਹੈ, ਟਿਫਨ ਮੈਂ ਇੱਥੇ ਜਿਸ ਮੁਲਕ 'ਚ ਆਇਆ ਤੇ ਮੈਂ ਟਿਫਨ ਲੈ ਕੇ ਆਇਆ, ਖਰੀਦ ਕੇ ਲੈ ਕੇ ਆਇਆ ਸੀ
1: ਵਾਲੇ ਟਿਫਨ ਦਾ। ਇੱਕ ਰੋਮਾਂਸ ਹੈ, ਇੱਕ ਉਹਦੇ ਨਾਲ ਵੀ ਬੜੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ, ਕੰਮ ਤੇ ਜਾ ਰਹੇ ਹੋ ਤੇ ਟਿਫਨ ਲੈ ਕੇ ਜਾ ਰਹੇ ਹੋ,
0: ਬਹੁਤ ਮਾਡਰਨ ਚੀਜ਼ ਹੈ ਇਸ ਜ਼ਮਾਨੇ ਦੀ, ਬਹੁਤ ਮਾਡਰਨ ਚੀਜ਼ ਹੈ।
1: ਸਹੀ ਸਹੀ। ਤੇ ਅੱਛਾ ਇਹ ਦੱਸੋ ਕੀ ਲੈ ਕੇ ਜਾਂਦੇ ਸੋ ਟਿਫਨ ਦੇ ਸ਼ੌਕ ਨਾਲ?
0: ਸ਼ੌਕ ਨਾਲ ਉਸ ਵੇਲੇ ਪਤਾ ਕਿ ਅਸੀਂ ਚੁੱਕੇ ਸ਼ਹਿਰ ਸਨ, ਡਬ ਰੋਟੀ ਸ਼ੁਰੂ ਹੋ ਗਈ, ਅੰਡਾ ਸ਼ੁਰੂ ਹੋ ਗਿਆ।
1: ਅੱਛਾ ਅੱਛਾ।
0: ਉਸ ਬਾਅਦ ਜਿਹੜਾ ਨਾ ਪਰਾਠਾ, ਜਿਹੜਾ ਜ਼ਿਆਦਾ ਸਾਡੀ ਦਾਦੀ ਬਹੁਤ ਪਰਾਠਾ ਦੇਸੀ ਘਿਓ ਕਰਦਾ ਹੁੰਦਾ ਸੀ, ਪਿੰਡ 'ਚੋਂ ਆਉਂਦਾ ਸੀ, ਦੇਸੀ ਘਰੋ ਦੇ ਪਰਾਠੇ ਹੁੰਦੇ ਸਨ। ਸਾਲਨ ਮੈਂ ਨਹੀਂ ਸੀ ਖਾਂਦਾ ਸੁਬਾਹ, ਜਿਹੜਾ ਨਾ ਬਾਕੀ ਭਾਈ ਜਿਹੜਾ ਉਹ ਸਾਲਨ ਖਾਂਦੇ ਸਨ, ਜਿਹੜਾ ਨਾ ਸਾਲਨ ਮੈਂ ਖਾ ਲੈਣਾ ਜਾਂ ਦੁੱਧੀ ਪਿਆਲੀ ਪੀ ਲੈਣੀ। ਉਸ ਵੇਲੇ ਵਾਲਦੈਨ ਦੀ ਖੁਆਇਸ਼ ਹੁੰਦੀ ਸੀ ਬੱਚਾ ਜਿਹੜਾ ਦੁੱਧ ਪੀਂਦਾ, ਦੁੱਧ ਪੀਂਦੇ ਨੇ ਬੱਚੇ ਨੂੰ ਕੋਈ ਬਹੁਤ ਵੱਡੀ ਵੱਡੀ ਚੀਜ਼ ਸਮਝਿਆ ਜਾਂਦਾ ਸੀ।
1: ਡਾਕਟਰ ਵੀ ਮੰਨਦੇ ਨੇ ਕਿ ਦੁੱਧ ਦੀ ਜਲਦੀ ਪਾ ਕੇ ਰਾਤੀ ਗਰਮ ਗਰਮ ਪੀ ਲਓ ਤੇ ਤੁਹਾਡੇ ਸਾਰੇ ਜਿਸਮ ਦੀ ਥਕਾਵਟਾਂ ਉਤਰ ਜਾਂਦੀਆਂ ਨੇ, ਥੱਕਣ ਉਤਰ ਜਾਂਦੀ ਹੈ, ਸਕੂਨ ਮਿਲ ਜਾਂਦਾ।
0: ਉਸ ਵੇਲੇ ਖੋਖਿਆਂ ਤੋਂ ਸਿਗਰਟ ਮਿਲਦੇ ਸਨ, ਅਸੀਂ ਤੇ ਖਾਂਦੇ ਨਹੀਂ ਸੀ ਬਚਪਨ ਤੋਂ ਸਿਗਰਟ, ਉਹ ਦੇਦੇ ਵੀ ਸਿਰ ਬੱਚਿਆਂ ਨੂੰ। ਕੋਕਾ ਕੋਲਾ ਹੋ ਗਿਆ ਜਾਂ ਸੈਵਨ ਅਪ ਦਾ ਹੋ ਗਿਆ ਨਾ, ਬੜਾ ਸ਼ੌਕ ਹੁੰਦਾ ਸੀ। ਵੱਡੇ ਪੀਂਦੇ ਸਨ ਜਾ ਕੇ ਸ਼ਾਮ ਨੂੰ ਲੜਕੁੜਤੀ ਨਾ, ਤੇ ਸਿਗਰਟ ਲੈਣਾ ਉਹਨਾਂ ਨੇ, ਕੋਕੇ ਦੀ ਬੋਤਲ ਲੈਣੀ ਔਰ ਫਿਰ ਪੀਣਾ, ਤੇ ਬੜਾ ਸ਼ੋਅ ਮਾਰਨੀ ਹੁੰਦੀ ਜਿਹੜਾ ਨਾ। ਸਾਨੂੰ ਵੀ ਪੈਸੇ ਮਿਲਣੇ ਤਾਂ ਅਸੀਂ ਵੀ ਜਿਹੜਾ ਚੋਰੀ ਛੁੱਪੇ ਜਿਹੜਾ ਨਾ ਖੋਕੇ ਤੇ ਜਾ ਕੇ,
1: ਨਵੀਆਂ ਬੋਤਲਾਂ ਆਈਆਂ ਸਨ ਨਾ, ਨਵੀਆਂ ਨਵੇਂ ਕੋਕਾ ਕੋਲੇ ਆ ਰਹੇ ਸਨ। ਬਿਲਕੁਲ ਉਸ ਵੇਲੇ। ਅੱਛਾ ਦੁੱਧ ਦੀਆਂ ਵੀ ਤੇ ਹੁੰਦੀਆਂ, ਇੱਕ ਹੁੰਦੀ ਨਾ ਉਹ ਬੰਡੇ ਵਾਲੀ ਬੋਤਲ,
0: ਬੰਡੇ ਵਾਲੀ ਬੋਤਲ
1: ਉਹਦਾ ਰਿਵਾਜ਼ ਸੀ, ਇੱਕ ਦੁੱਧ ਦੀਆਂ ਬੋਤਲਾਂ ਆਉਂਦੀਆਂ ਸਨ, ਠੰਡੀਆਂ ਬੋਤਲਾਂ ਦੁੱਧ ਦੀਆਂ, ਇਹ ਉਸ ਜ਼ਮਾਨੇ ਸ਼ੁਰੂ ਹੋਈਆਂ ਸਨ, ਬੜਾ ਰਿਵਾਜ਼।
0: ਬਿਲਕੁਲ ਪਿਓਰ ਖਾਲਸ ਦੁੱਧ ਹੁੰਦਾ ਸੀ,
1: ਪਿਓਰ ਖਾਲਸ ਦੁੱਧ ਦੀਆਂ ਠੰਡੀਆਂ ਠੰਡੀਆਂ ਬੋਤਲਾਂ ਵਿੱਚ ਪਿਸਤਾ ਪਿਆ ਹੁੰਦਾ ਸੀ ਤੇ ਵਿੱਚ ਜਨਾਬ ਜ਼ਾਫਰਾਨ ਕੇਵੜਾ ਪਿਆ ਹੁੰਦਾ ਸੀ, ਬੜਾ ਜ਼ਬਰਦਸਤ ਖੁਸ਼ਬੂਦਾਰ ਦੁੱਧ ਹੁੰਦਾ ਸੀ ਉਹ।
0: ਰੇੜੀਆਂ ਤੇ ਬਰਫ਼ ਦੀਆਂ ਸਿੱਲਾਂ ਪਈਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਮਿੱਠੇ ਲੱਗੇ ਹੁੰਦੇ ਸੀ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਹੁਣੇ ਅਗਰ ਤੁਸੀਂ ਯਾਦ ਕਰਦੇ ਹੋ ਨਾ ਰਾਜਾ ਭਾਈ, ਤੇ ਤੁਸੀਂ ਆਪਣੀ ਅੰਮੀ ਦੇ ਹੱਥ ਦੇ ਕੀ ਚੀਜ਼ ਜਿਹੜੀ ਹੁਣ ਵੀ ਤੁਹਾਡੇ ਜ਼ਬਾਨ ਤੇ ਜ਼ਾਇਕਾ ਦਿੰਦੀ ਹੈ, ਹੁੰਦੇ ਬਚਪਨ ਦੀਆਂ ਯਾਦਾਂ, 10-12 ਸਾਲ ਸਾਡੀ ਬੁਨਿਆਦ ਬਣ ਰਹੀ ਹੁੰਦੀ ਹੈ, ਉਸ ਲਈ ਅੰਮੀ ਜੀ ਦੇ ਹੱਥ ਦੇ ਕੇ, ਉਸ ਵੇਲੇ ਤਾਂ ਹੋਟਲ ਦਾ ਰਿਵਾਜ਼ ਜ਼ਿਆਦਾ ਨਹੀਂ ਸੀ ਨਾ, ਘਰ ਹੀ ਖਾਣੇ ਪੱਕਦੇ ਸਨ, ਹਰ ਚੀਜ਼ ਕਦੀ ਕਦਾਰ ਰੋਟੀ ਜਾਂ ਨਾਨ ਬਾਜ਼ਾਰੋਂ ਆ ਗਏ ਤੇ ਆ ਗਏ, ਨਹੀਂ ਤੇ ਹਰ ਚੀਜ਼ ਘਰ ਪੱਕਦੀ ਸੀ, ਤੇ ਤੁਸੀਂ ਕਿਹੜੀ ਚੀਜ਼ ਦਾ ਜ਼ਾਇਕਾ ਹੁਣ ਵੀ ਆਪਣੀ ਮਾਂ ਦੇ ਹੱਥ ਦਾ ਆਪਣੀ ਜ਼ਬਾਨ ਤੇ ਮਹਿਸੂਸ ਕਰਦੇ ਹੋ?
0: ਮਸਰ ਦੀ ਦਾਲ ਜੀ, ਮਸੂਰ ਦੀ ਦਾਲ, ਫੁੱਲ ਕੇ,
1: ਵਾਹ ਜੀ ਵਾਹ, ਵਾਹ ਜੀ ਵਾਹ, ਦੂਜੇ ਮਹੱਲੇ ਤੱਕ ਖੁਸ਼ਬੂ ਜਾਂਦੀ ਤੜਕੇ ਦੀ
0: ਜਾਂਦੀ ਸੀ, ਔਰ ਸਵੇਰ ਜਿਹੜਾ ਉਹ ਫਿਰ ਪਰਾਠੇ ਨਾਲ ਦਾਲ ਖਾਈਦਾ ਸੀ।
1: ਹਾਏ ਕੀ ਬਾਤ ਹੈ, ਵਾਹ ਜੀ ਵਾਹ, ਵਾਹ ਜੀ ਵਾਹ।
0: ਉਸ ਦਿਨ ਅੰਡਾ ਨਹੀਂ ਖਾਈਦਾ ਸੀ।
1: ਸਹੀ ਸਹੀ।
0: ਉਹ ਇੱਕ ਵਾਹ ਦਿਨ ਹੁੰਦਾ ਸੀ ਜਿਸ ਦਿਨ ਮਸੂਰ ਦੀ ਦਾਲ ਪੱਕਦੀ ਸੀ, ਉਸ ਦਿਨ ਫੁਲਕੇ ਨਾਲ ਖਾਈਦਾ ਸੀ ਰਾਤ ਨੂੰ, ਤੇ ਸਵੇਰ ਪਰਾਠੇ ਨਾਲ ਖਾਈਦਾ ਸੀ ਠੰਡੀ, ਬਿਲਕੁਲ ਯਕ ਠੰਡੀ।
1: ਸਹੀ, ਉਹ ਦਾਲ ਸਵੇਰੇ ਤੱਕ ਗਾੜੀ ਹੋ ਜਾਂਦੀ ਹੈ ਨਾ, ਜ਼ਰਾ ਥੋੜੀ ਦੇਰ ਪੱਕਣ ਤੋਂ ਬਾਅਦ ਖਾਣਾ ਦਾ ਗਾੜਾ ਗਾੜਾ ਹੋ ਜਾਂਦਾ, ਹੋਰ ਮਜ਼ਾ ਦਿੰਦਾ ਫਿਰ। ਸਹੀ। ਅੱਛਾ ਇਹ ਦੱਸੋ ਕਿ ਅੰਮੀ ਜੀ ਦੇ ਹੱਥ ਦੀਆਂ ਹੋਰ ਕਿਹੜੀਆਂ ਐਸੇ ਖਾਣੇ ਸਨ ਜਿਹੜੇ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਉਹ ਵੈਸਾ ਕੋਈ ਹੋਰ ਪਕਾਉਂਦਾ, ਕੋਈ ਭੈਣਾਂ ਵਿੱਚੋਂ ਵੀ ਪਕਾਉਂਦਾ ਹੋਏ, ਜਿਸਦੇ ਹੱਥ ਵਿੱਚ ਮਾਂ ਦੇ ਖਾਣੇ ਦੀ ਜ਼ਾਇਕਾ ਤੁਹਾਨੂੰ ਬਚਪਨ ਦਾ ਮਹਿਸੂਸ ਹੁੰਦਾ ਹੋਏ, ਕੋਈ ਹੈ ਐਸਾ ਜਾਂ ਅੰਮੀ ਜੀ ਦੇ ਨਾਲ ਜ਼ਾਇਕੇ ਤੇ ਲੋਕ?
0: ਭੈਣਾਂ ਭਰਾ ਭੈਣਾਂ ਤੇ ਨਹੀਂ ਸਿਰ ਪਕਾਉਂਦੀਆਂ, ਜਾਂ ਵਾਲਦਾ ਪਕਾਉਂਦੀ ਸੀ ਜਾਂ ਦਾਦੀ ਪਕਾਉਂਦੀ ਸੀ ਜਾਂ ਖਾਲਾ ਤੁਹਾਡੀ ਹੋਵੇ, ਤੁਹਾਡੀ
1: ਉਹ ਰੈਸਿਪੀ ਆਉਂਦੀ ਏ ਮਾਂ ਦੀ ਜਾਂ ਨਾਨੀ ਦਾਦੀ ਦੀ, ਤੇ ਉਹ ਜ਼ਾਇਕਾ ਸੀ ਕਿ ਇਹ ਅੰਮੀ ਦੇ ਹੱਥ ਦਾ ਜ਼ਾਇਕਾ ਇਹ ਦਿਹਾਤੀ ਚ
0: ਬਿਲਕੁਲ
1: ਕੁਝ ਐਸਾ
0: ਸਾਰੇ
1: ਹੈ ਭੈਣਾਂ ਚ
0: ਪਤਾ ਲੱਗ ਜਾਂਦਾ ਸੀ ਕਿਹਦੇ ਹੱਥ ਦਾ ਪੱਕਿਆ, ਬਿਲਕੁਲ ਟੇਸਟ ਆਉਂਦਾ ਸੀ। ਮੈਂ ਐਗਰੀ ਕਰਦਾ ਤੁਹਾਡੇ ਨਾਲ।
1: ਡਿਫਰੈਂਟ ਸੀ।
0: ਉਹ
1: ਹਾਂ
0: ਸੀਵੀਆਂ ਬਣਾ ਕੇ ਦਿੰਦੇ ਸਨ ਰਮਜ਼ਾਨ ਸ਼ਰੀਫ ਵਿੱਚ, 27ਵੇਂ ਵਾਲੇ ਦਿਨ ਹੱਥ ਨਾਲ ਕੱਟਦੇ ਸਨ
1: ਹਾਂ,
0: ਤੇ ਬੈਠ
1: ਹੱਥ ਨਾਲ
0: ਕੇ
1: ਉਹ ਫਿਰ ਤਾਰਾਂ ਤੇ ਪਾ ਕੇ ਸੁਕਾਉਂਦੇ ਸਨ, ਜਾਂ
0: ਸੁਕਾਉਂਦਾ ਸੀ
1: ਤੇ ਉਸ ਤੇ ਪਾ ਕੇ ਚਾਦਰ ਵਿਛਾ ਕੇ ਮੰਜੀ ਤੇ ਉੱਥੇ ਫਿਰ ਸੁੱਕ ਰਹੀਆਂ ਹੁੰਦੀਆਂ ਸਨ। ਉਸ ਜ਼ਮਾਨੇ ਜਨਾਨੀਆਂ ਬੜੀਆਂ ਸੇਵੀਆਂ ਘਰ ਦੀਆਂ ਵੱਟਦੀਆਂ ਹੁੰਦੀਆਂ ਸਨ।
0: ਅੱਜ ਕੱਲ ਤੇ ਸਟੋਰਾਂ 'ਚੋਂ ਮਾਡਰਨ ਮਿਲਦੀਆਂ, ਉਹਨਾਂ ਨੂੰ ਮਾਡਰਨ ਲੋਕ ਹੋ ਗਏ, ਪੈਕਟ 'ਚ ਆ ਗਈਆਂ।
1: ਅੱਛਾ, ਮੈਨੂੰ ਵੀ ਨਾ ਮਾਡਰਨ ਸੇਵੀ ਪਸੰਦ ਨੇ, ਮੈਨੂੰ ਵੀ ਅੰਮੀ ਬਣਾਉਂਦੇ ਸਨ, ਲੇਕਿਨ ਉਹ ਇਤਨਾ ਮੈਨੂੰ ਇਤਨਾ ਸ਼ੌਕ ਨਹੀਂ ਸੀ, ਬਾਕੀ ਸਾਰੇ ਸ਼ੌਕ ਨਾਲ ਖਾਂਦੇ ਸਨ, ਤੇ ਅੱਜ ਮੈਂ ਯਾਦ ਕਰਨੀ ਹੈ ਕਿ ਅੰਮੀ ਬਣਾਉਂਦੇ ਜ਼ਰੂਰ ਹੁੰਦੇ ਸਨ। ਤੁਸੀਂ ਦੱਸੋ ਹੋਰ ਕੀ ਚੀਜ਼ ਈਦ 'ਚ ਬਰਾਤ ਤੇ ਕੀ ਹੁੰਦਾ ਸੀ, ਕੋਈ ਖਾਸ ਇਹਤਮਾਮ ਹੁੰਦਾ ਸੀ, ਕੱਪੜੇ ਕੈਸੇ ਪਾਉਂਦੇ ਸੋ?
0: ਜਿਹੜਾ ਨਾ ਤੁਹਾਨੂੰ ਪਤਾ ਕਿ ਈਦ ਮਿਲਾਦ ਨਬੀ ਤੇ ਤੁਹਾਨੂੰ ਪਤਾ ਪਿੰਡੀ 'ਚ ਬਹੁਤ ਰੌਣਕਾਂ ਹੁੰਦੀਆਂ ਸਨ। ਵਾਲਦ ਸਾਹਿਬ
1: ਬਿਲਕੁਲ
0: ਰਹਿ ਕੇ ਜਾਂਦੇ ਸਨ, ਸਾਡੇ ਵਾਲਦ ਸਾਹਿਬ ਮਿਲਟਰੀ ਕਾਲਜ ਦੇ ਪੜ੍ਹੇ ਸੀ, ਜਰਾ ਬਾਬੂ ਟਾਈਪ ਸਨ,
1: ਅੱਛਾ,
0: ਤੇ ਉਹ ਸਾਨੂੰ ਨਾਲ ਲੈ ਕੇ ਜਾਂਦੇ ਸਨ ਆਪਣਾ ਕਿ ਨਾ ਬਹੁਤ ਲਾਈਟਾਂ ਦਿਖਾਣੀਆਂ, ਉਹ ਲਾਈਟਾਂ ਲੱਗ
2: ਰਾਜਾ ਬਾਜ਼ਾਰ,
0: ਰਾਜਾ ਬਾਜ਼ਾਰ ਚੂਹਾ ਜਿਹੜਾ ਹੁੰਦਾ ਸੀ ਲਾਈਟਾਂ 'ਚ ਬਣਿਆ
2: ਰਾਜਾ
0: ਹੁੰਦਾ।
1: ਹਾਂ ਹਾਂ ਹਾਂ
0: ਬਾਅਦ ਉਸ
1: ਪੂਰਾ
0: ਪਤਾ
1: ਸਜਦਾ ਸੀ ਨਾ, ਪੂਰਾ ਮਰੀ ਰੋਡ ਸਜਦਾ, ਹੁਣ ਵੀ ਸਜਦਾ ਮਾਸ਼ਾਅੱਲਾ,
0: ਸਜਦਾ ਸੀ
1: ਬੜੀ ਰੌਣਕ ਲੱਗਦੀ ਹੈ।
0: ਉਸਲੇ ਜਿਹੜਾ ਨਹੀਂ ਜਲੂਸ ਨਿਕਲਦਾ ਸੀ, ਤਾਜ਼ੀਆ ਨਿਕਲਦਾ ਸੀ ਨਾ ਮੁਹਰਮ ਦੇ ਦਿਨਾਂ 'ਚ।
1: ਹਾਂ ਹਾਂ ਮੁਹਰਮ ਵੀ ਤਾਜ਼ੀਆ ਵੀ ਨਿਕਲਦਾ
0: ਹੈ। ਸਾਹਿਬ ਨਾਲ ਲੈ ਕੇ ਜਾਂਦੇ ਸੀ, ਅਸੀਂ ਬੜੇ ਇਤਰਾਮ ਨਾਲ ਜਾ ਕੇ ਉਹ ਦੇਖਦੇ ਸਾਂ।
1: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
2: ਮੈਡਮ, ਮੁਹਰਮ ਤੇ ਤਾਜ਼ੀਆ ਨਾ ਸੀ,
1: ਮੁਹਰਮ
2: ਨਹੀਂ, ਮੁਹਰਮ ਤੇ
1: ਨਿਕਲ ਤਾਜ਼ੀਆ ਹੋਏ, ਭਾਵੇਂ ਈਦ ਮਿਲਾਦੁਨ ਨਬੀ ਦਾ ਜਲੂਸ ਹੋਏ, ਦੋਵੇਂ ਬੜੀ ਅਕੀਦਤ ਨਾਲ ਦੇਖੇ ਜਾਂਦੇ ਸਨ। ਉੱਥੇ ਅਸੀਂ ਕਦੇ ਨਹੀਂ ਸੋਚਿਆ ਕਿ ਸ਼ੀਆ ਹੈ, ਸੁੰਨੀ ਹੈ, ਫਲਾਣਾ ਹੈ, ਇਹ ਕਦੇ ਨਹੀਂ ਸੋਚਿਆ ਸੀ।
0: ਸਫਰ ਹੀ ਕੋਈ ਨਹੀਂ ਸੀ,
1: ਬੜਾ ਇਤਰਾਮ ਸੀ ਇੱਕ ਦੂਸਰੇ ਤੇ, ਦੋਵੇਂ ਇਤਰਾਮ ਕਰਦੇ ਸਨ।
0: ਸਾਨੂੰ ਆਪਣੀ ਦਾਦੀ ਸਾਹਿਬਾ ਜਿਹੜਾ ਸ਼ਰਬਤ ਬਣਾ ਕੇ ਦੇਣੀਆਂ ਸਨ ਮੁਹਰਮ ਵਿੱਚ,
1: ਹਾਂ ਵੰਡਣ ਲਈ,
0: ਗਲੀ 'ਚ
1: ਸਬੀਲਾ ਲਾਓ,
0: ਬਿਲਕੁਲ
1: ਸਬੀਲਾ ਲਾਉਂਦੇ ਸਨ। ਹਾਂ ਬਿਲਕੁਲ ਬਿਲਕੁਲ, ਮੈਨੂੰ ਚਿਤਰਾ ਯਾਦ,
0: 100 ਦੇ ਜ਼ਾਵੀਏ ਤੇ ਚੀਜ਼ਾਂ ਤਬਦੀਲ ਹੋ ਗਈਆਂ।
1: ਬਿਲਕੁਲ ਬਿਲਕੁਲ ਬਿਲਕੁਲ, ਔਰ ਬਹੁਤ ਯਾਨੀ ਬੁਰੀ ਬੁਰੇ ਹਕੀਕਤਾਂ ਹੀ ਤਬਦੀਲ ਹੋਈਆਂ ਚੀਜ਼ਾਂ, ਜਿਹੜੀਆਂ ਕਿ ਪੈਦਾ ਕੀਤੀਆਂ ਗਈਆਂ ਹੈ ਨਹੀਂ, ਅਸੀਂ ਆਪਣੇ ਬਚਪਨ ਵਿੱਚ ਚੀਜ਼ਾਂ ਨਹੀਂ ਦੇਖੀਆਂ। ਦੂਸਰਾ ਇਹ ਦੱਸੋ ਕਿ ਸਕੂਲ ਤੇ ਤੁਸੀਂ ਸਾਰੀ ਗੱਲ ਹੈ ਕਿ ਵੈਨ ਡਵਾਈ ਹੋਈ ਸੀ, ਮਾਡਰਨ ਟਾਈਮ ਵਿੱਚ ਆ ਗਏ ਸੋ ਤੁਸੀਂ, ਡਬ ਰੋਟੀ ਵੀ ਸ਼ੁਰੂ ਹੋ ਗਈ ਸੀ, ਜ਼ਾਹਿਰ ਹੈ 80 ਦੇ 70 ਤੋਂ ਬਾਅਦ 80 ਦੇ ਜ਼ਮਾਨੇ ਤੱਕ ਕਰਾਉਂਦੇ ਆਉਂਦੇ, ਡਬ ਰੋਟੀ ਵੀ ਰਾਈਜ ਹੋ ਗਈ ਸਾਡੇ ਮੁਆਸ਼ਰੇ ਦੇ ਵਿੱਚ, ਇੱਕ ਰੂਟੀਨ ਵਿੱਚ ਸ਼ਾਮਿਲ ਹੋਣ ਲੱਗ ਗਈ।
0: ਬਹੁਤ ਜ਼ਿਆਦਾ ਸੀ ਸ਼ਹਿਰ ਵਿੱਚ, ਡਬ ਰੋਟੀ ਆ ਗਈ ਸੀ ਕਿਉਂਕਿ ਲੋਕ ਬਣਾਉਂਦੇ
1: ਆ ਗਈ ਹੋਈ ਸੀ,
0: ਬਕਸਿਆਂ 'ਚ ਆ ਕੇ ਕਾਰ ਦੇ ਜਾਂਦੇ ਸਨ ਵਿਦੇਸ਼
1: ਜਾਣ। ਡਬਰੋਟੀ ਆ ਗਈ ਸੀ ਉਸਲੇ, ਪਰਾਠੇ ਤੋਂ ਅਸੀਂ ਡਬਰੋਟੀ ਦੀ ਦੁਨੀਆ ਦਾਖਲ ਹੋ ਗਏ ਸਾਂ, ਹੁਣ ਤੇ ਡਬਰੋਟੀ ਤੇ ਹੁਣ ਅਸੀਂ ਸੈਂਡਵਿਚ ਦੀ ਦੁਨੀਆ ਦਾਖਲ ਹੋ ਗਏ ਨਾ, ਉਸ ਤੋਂ ਬਾਅਦ ਤੇ ਫਿਰ ਹੋਰ ਬੜੇ ਤਮਾਸ਼ੇ, ਹੁਣ ਸੁਬਾ ਕੀ ਪਕਾਈਏ ਬੱਚੇ ਨੂੰ, ਕੀ ਦੇਈਏ, ਹੁਣ ਤੇ ਪੂਰਾ ਇੱਕ ਸਬਜੈਕਟ ਬਣ ਗਿਆ ਕਿ ਬੱਚੇ ਨੂੰ ਸੁਬਾ ਟਿਫਨ ਵਿੱਚ ਕੀ ਦੇਣਾ ਹੈ, ਯਾਨੀ ਪਤਾ ਨੀ ਮਾਵਾਂ ਕੋਲ ਟਾਈਮ ਬਹੁਤ ਜ਼ਿਆਦਾ ਹੈ ਜਾਂ ਬੱਚਿਆਂ ਨੂੰ ਬਹੁਤ ਸਿਰੇ ਚਾੜ ਲਿਆ ਕਿਉਂ।
0: ਤੁਸੀਂ ਵੀ ਪਿੰਡੀ ਨੂੰ ਜਾਣਦੇ ਹੋ, ਉਸਲੇ ਮਾਲ ਰੋਡ ਤੇ ਜਿਹੜਾ ਨਾ ਕਚਹਿਰੀ ਨਾਲ ਸ਼ੁਰੂ ਹੋ ਜਾਂਦੀ ਸੀ ਮਾਲ ਰੋਡ, ਉਸਲੇ ਸੁਬਾ ਸੁਬਾ ਕੋਈ 15-20 ਲੋਕ ਜਿਹੜੇ ਨਾ ਝਾੜੂ ਮਾਰ ਰਹੇ ਹੋ, ਸੜਕ ਸਾਫ਼ ਕਰ ਰਹੇ ਹੁੰਦੇ ਸਨ,
1: ਬਿਲਕੁਲ ਬਿਲਕੁਲ,
0: ਔਰ ਪਾਣੀ ਦਾ ਸਪਰੇ ਵੀ ਮੈਂ ਦੇਖਿਆ ਆਪਣੀ ਯਾਦ ਵਿੱਚ, ਬਹੁਤ
1: ਛਿੜਕਾਅ ਹੁੰਦਾ ਸੀ, ਬਿਲਕੁਲ ਹੁੰਦਾ ਸੀ
0: ਮਾਲ ਰੋਡ ਤੇ ਹੁੰਦਾ ਸੀ,
1: ਹਾਂ ਮਰੀ ਰੋਡ ਤੇ ਵੀ ਹੁੰਦਾ ਸੀ, ਮਰੀ ਰੋਡ ਤੇ ਵੀ ਹੁੰਦਾ ਸੀ।
0: ਮੈਨੂੰ ਇਸ ਵਾਸਤੇ ਯਾਦ ਹੈ ਕਿ ਜਦੋਂ ਮੇਰਾ ਸਕੂਲਿੰਗ ਖਤਮ ਹੋਈ ਤੇ ਫਿਰ ਮੈਂ ਸਰ ਸੈਯਦ ਕਾਲਜ ਜਾ ਗਿਆ ਮਾਲ ਰੋਡ ਤੇ।
1: ਅੱਛਾ ਅੱਛਾ,
0: ਤੇ ਫਿਰ ਚੁੱਕੇ ਕਾਫੀ ਦੌਰ ਮੈਂ ਦੇਖਿਆ, ਸਰ ਸੈਯਦ ਕਾਲਜ ਦਾ ਦੌਰ ਦੇਖਿਆ, ਸਕੂਲ ਦਾ ਦੌਰ ਦੇਖਿਆ, ਔਰ ਬੜੀਆਂ ਬੜੀਆਂ ਸ਼ਖਸੀਅਤ ਜਿਹੜੀਆਂ ਇਹਨਾਂ ਸਕੂਲਾਂ ਕਾਲਜਾਂ 'ਚ ਪੜ੍ਹ ਕੇ ਬਾਹਰ ਆਈਆਂ, ਸਾਡੇ ਤੇ ਹਾਕਮ ਬਣੇ, ਔਰ ਅੱਜ ਵੀ ਸਾਡੇ ਤੇ ਹਾਕਮ ਜਿਹੜੇ ਉੱਥੇ ਦੇ ਹੀ ਪੜ੍ਹੇ ਨੇ
1: ਜ਼ਿਆਦਾਤਰ ਜ਼ਿਆਦਾਤਰ, ਬਿਲਕੁਲ ਬਿਲਕੁਲ ਬਿਲਕੁਲ। ਅੱਛਾ ਇਹ ਦੱਸੋ ਨਾ ਨਾਲ ਕਿ ਉਸਨੇ ਬਚਪਨ ਵਿੱਚ 10-12 ਸਾਲ ਦੀ ਉਮਰ ਤੱਕ ਸਕੂਲ ਦੇ ਵਿੱਚ ਤੁਸੀਂ ਕੈਸੇ ਸਟੂਡੈਂਟਸ ਹੋ, ਤੇ ਕੋਈ ਬਚਪਨ ਦੇ ਦੋਸਤ ਸੰਗੀ ਪਹਿਲੀ ਹੈ ਸਨ ਕਲਾਸ ਦੇ ਵਿੱਚ ਜਿਨ੍ਹਾਂ ਦੇ ਨਾਲ ਬਾਅਦ 'ਚ ਵੀ ਕੋਈ ਰਾਬਤਾ ਰਿਹਾ ਹੋਏ?
0: ਨਹੀਂ ਜੀ, ਬਾਅਦ 'ਚ ਰਾਜਾ ਆਪਣੇ ਮੇਰੇ ਟੀਚਰ ਸਨ ਇਰਫਾਨ ਸਦੀਕੀ ਸਾਹਿਬ, ਜਿਹੜਾ ਤੁਸੀਂ ਕਹਿੰਦੇ ਨਾ ਓਲਡ ਬਿਲਡਿੰਗ ਜਿਹੜਾ ਪ੍ਰਾਇਮਰੀ ਤੱਕ ਸਕੂਲ ਸੀ, ਉਸਲੇ ਖਾਲੂ ਮੇਰੇ ਹੈਡਮਾਸਟਰ ਸਨ।
1: ਅੱਛਾ,
0: ਤੇ ਤੁਹਾਨੂੰ ਪਤਾ ਉਸਲੇ ਹੈਡਮਾਸਟਰ ਦੀ ਕਿਤਨੀ ਵੈਲਿਊ ਹੁੰਦੀ ਸੀ।
1: ਹਾਂ ਬਿਲਕੁਲ,
0: ਤੇ ਸਕੂਲ ਟੀਚਰ ਤੇ ਹੈਡਮਾਸਟਰ 'ਚ ਬੜਾ ਫਰਕ ਹੁੰਦਾ ਸੀ, ਜ਼ਮੀਨ ਅਸਮਾਨ ਦਾ। ਇਰਫਾਨ ਸਦੀਕੀ ਸਾਹਿਬ ਜਿਹੜੇ ਨੇ ਉਹ ਮੈਨੂੰ ਪੜ੍ਹਾਉਂਦੇ ਸਨ, ਫਿਰ ਉਹ ਆ ਕੇ
2: ਅੱਜ ਕੱਲ੍ਹ ਫੋਟ ਹੋ ਰਾਜਾ ਸਾਹਿਬ, ਅੱਜ ਕੱਲ੍ਹ ਫੋਟ ਹੋ ਗਏ ਨੇ,
0: ਉਹ ਫੋਟ ਹੋ ਗਏ ਨਾ, ਆਖਰੀ ਟਾਈਮ ਇੱਥੇ ਆਏ ਨੇ ਮਿਲੇ, ਮੇਰੇ 2-3 ਦਿਨ ਜਿਹੜੇ ਨੇ ਇੱਥੇ ਡੈਨਮਾਰਕ 'ਚ ਆਏ ਨੇ, ਇੱਥੇ ਰਹੇ ਨਾ, ਉਹ ਜਾਣ ਕੇ ਸਾਰੀ ਫੋਟ ਹੋ ਗਏ, ਥੋੜ੍ਹਾ ਜਿਹਾ ਸਾਕਾ ਹੋ ਗਿਆ ਨਾ।
1: ਓਹੋ,
0: ਤੇ ਉਸ ਤੋਂ ਬਾਅਦ ਉਹ ਉਰਦੂ ਦੇ ਟੀਚਰ ਸਰ ਸੈਯਦ 'ਚ ਉਰਦੂ ਪੜ੍ਹਾਉਂਦੇ ਸਨ, ਲੇਕਿਨ ਬੇਸਿਕਲੀ ਸਾਨੂੰ ਇੰਗਲਿਸ਼ 'ਚ ਪੜ੍ਹਾਇਆ ਜਾਂਦਾ ਸੀ ਸਾਰਾ ਕੁਝ ਨਾ, ਉਰਦੂ ਸਬਜੈਕਟ
1: ਅੱਛਾ
0: ਜਿਹੜਾ ਉਰਦੂ 'ਚ ਹੀ ਹੁੰਦਾ ਸੀ।
1: ਠੀਕ
0: ਤੇ ਆਪਣਾ
1: ਠੀਕ, ਅੰਗਰੇਜ਼ੀ ਮੀਡੀਅਮ ਸਕੂਲ ਸੀ ਤੁਹਾਡਾ,
0: ਬਾਜਵਾ ਸਾਹਿਬ ਵੀ ਉੱਥੇ ਦੇ ਪੜ੍ਹੇ ਨੇ।
1: ਠੀਕ ਠੀਕ ਠੀਕ ਠੀਕ। ਅੱਛਾ ਇਹ ਦੱਸੋ ਨਾ ਕਿ ਉਸਦੇ ਇਲਾਵਾ ਉਹ ਜਿਹੜੇ ਦੋਸਤਾਂ ਚੋਂ ਕੋਈ ਦੋ, ਇਹ ਤੇ ਉਸਤਾਦ ਹੋ ਗਏ ਨਾ, ਦੋਸਤਾਂ ਚੋਂ ਕੋਈ ਨਹੀਂ ਐਸਾ ਜਿਹੜਾ ਦੋਸਤ ਬਚਪਨ ਦਾ 10-12 ਸਾਲ ਦੀ ਉਮਰ ਤੱਕ, ਪ੍ਰਾਇਮਰੀ 5ਵੀਂ 6ਵੀਂ ਦੀ ਕਲਾਸ ਤੱਕ ਕੋਈ ਯਾਦ ਹੋਏ, ਜਾਂ ਜਿਹੜਾ ਬਾਅਦ ਚੋਂ ਮੁਲਾਕਾਤ ਚ ਵੀ ਰਿਹਾ ਹੋਏ?
0: ਨਹੀਂ ਜੀ, ਮੁਲਾਕਾਤ ਚ ਰਹਿ ਗਿਆ, ਬਾਅਦ ਚ ਲੋਕ ਜਰਨਲ ਵੀ ਬਣੇ ਨਾ, ਰਿਟਾਇਰ ਵੀ ਹੋ ਗਏ, ਨੌਕਰੀਆਂ ਤੋਂ ਫਾਰਗ ਵੀ ਹੋ ਗਏ, ਤੇ ਬੜਾ ਅੱਛਾ ਦੌਰ ਸੀ, ਉਹ ਬੜਾ ਮੁਹੱਬਤ ਦਾ, ਪਿੰਡੀ ਵੈਸੇ ਵੀ ਲੋਕ ਇੱਕ ਦੂਜੇ ਨਾਲ ਲੋਕ ਬਹੁਤ ਮੁਹੱਬਤ ਕਰਦੇ ਸਨ,
1: ਬਿਲਕੁਲ ਬਿਲਕੁਲ,
0: ਪਟਵਾਰ ਦਾ ਇਲਾਕਾ ਜਿਹੜਾ ਨਾ, ਦੂਸਰੇ ਸਾਰੇ ਤੁਸੀਂ ਕਿਸੇ ਸ਼ਹਿਰ 'ਚ ਚਲੇ ਜਾਓ, ਪਿੰਡੀ ਸ਼ਹਿਰ 'ਚ ਤੁਹਾਨੂੰ ਇਹ ਨਹੀਂ ਸੀ ਹੁੰਦਾ ਸਾਰੇ ਪਿੰਡੀ ਦੇ ਲੋਕ ਰਹਿੰਦੇ, ਦੂਸਰੇ ਲੋਕ ਰਹਿੰਦੇ ਸਨ, ਹੁਣ ਤੇ ਖੈਰ ਪਿੰਡੀ ਬਹੁਤ ਮਲਟੀਪਲ ਹੋ ਗਏ, ਉਸ ਵੇਲੇ ਪਿੰਡੀ ਦੇ ਲੋਕ
1: ਬਿਲਕੁਲ
0: ਸਨ, ਹੁਣ ਤੇ
1: ਪਿੰਡੀ ਬਹੁਤ ਫੈਲ ਗਿਆ
0: ਫੈਲ ਕੇ।
1: ਮੈਂ ਕਿਹੜੀ ਰਾਜਾ ਸਾਹਿਬ ਪਹਿਲੇ ਕਹਿੰਦੇ ਸੀ ਘੰਟਾ ਇੱਕ ਤੁਹਾਡੇ ਕੋਲ ਗੱਡੀ ਜਾਂ ਮੋਟਰ ਹੈ ਨਾ ਤੇ ਪੂਰਾ ਪਿੰਡੀ ਫਿਰ ਲੋਗੇ ਤੁਸੀਂ, ਫੈਜ਼ਾਬਾਦ ਤੋਂ ਲੈ ਕੇ ਤੇ ਅੱਗੇ ਪਿੱਛੇ ਝੂੜ ਤੱਕ ਤੇ ਅੱਗੇ ਪਿੱਛੇ, ਲੇਕਿਨ ਹੁਣ ਤੁਸੀਂ ਮੈਂ ਕਹਿੰਦੀ ਹਾਂ ਪੂਰੇ ਦਿਨ ਚ ਇੱਕ ਸਕੀਮ ਵੀ ਨਹੀਂ ਫਿਰ ਸਕਦੇ। ਬਹਿਰੀਆ ਵੱਖਰੀ ਸਕੀਮ ਹੈ, DHA ਵੱਖਰੀ ਸਕੀਮ ਹੈ, ਅਡਿਆਲਾ ਵੱਖਰੀ ਦੁਨੀਆ ਹੈ, ਯਾਨੀ ਹੁਣ ਤੁਸੀਂ ਬਹੁਤ ਫੈਲ ਗਿਆ ਰਾਵਲਪਿੰਡੀ।
0: ਨਾ ਜੀ, ਬਚਪਨ ਚ ਵਾਲਦ ਸਾਹਿਬ ਸਕੂਟਰ ਲੈ ਕੇ ਦਿੱਤਾ ਸੀ, ਇੰਜ ਸਕੂਟਰ ਤੇ ਫਿਰ ਪਹਿਲੇ ਸਾਈਕਲ ਲੈ ਕੇ ਉਹਨਾਂ ਨੇ ਦਿੱਤੀ, ਫਿਰ ਜਿਹੜਾ ਥੋੜ੍ਹੇ ਜਿਹੇ ਥੋੜ੍ਹੇ ਵੱਡੇ ਹੋ ਗਏ, ਮਤਲਬ 15 ਸਾਲ 'ਚ ਆ ਗਏ, ਤੇ ਸਕੂਟਰ ਦੇ ਜ਼ਮਾਨੇ 'ਚ ਆ ਗਏ, ਉਹਨਾਂ ਨੇ ਸਕੂਟਰ ਲੈ ਕੇ ਦਿੱਤਾ, ਪੂਰਾ ਪਿੰਡੀ ਫਿਰਨਾ, ਪੂਰਾ ਮਰੀ ਫਿਰਨਾ ਉਸਦੇ ਸਕੂਟਰ ਤੇ ਹੀ ਫਿਰਨਾ,
1: ਵੈਸਪਾ
0: ਵੈਸਪਾ ਸਕੂਟਰ,
1: ਬਿਲਕੁਲ ਵੈਸਪਾ ਆ ਗਿਆ ਸੀ, ਤੇ ਜਿਹਦੇ ਕੋਲ ਚੀਜ਼ਾਂ ਹੁੰਦੀਆਂ ਸੀ ਉਹ ਬਾਦਸ਼ਾਹ ਹੁੰਦਾ ਸੀ,
0: ਬਾਦਸ਼ਾਹ ਹੁੰਦਾ ਸੀ, 3-4 ਸਨ ਸਾਰੇ ਪਿੰਡੀ ਜਿਹੜਾ ਨਾ,
1: ਬਿਲਕੁਲ, ਮੋਰਸ ਟੈਕਸੀ ਸੀ, ਵੈਸਪਾ ਸਕੂਟਰ ਸੀ, ਫਿਰ ਜਨਾਬ ਅੱਡਾ ਪੀਰ ਵਧਾਈ ਹੋ ਗਿਆ ਸੀ, ਹੈ ਨਾ, ਬੰਦੀਆਂ ਸ਼ਿਫਟ ਹੋ ਗਿਆ
2: ਨਾ, ਪਹਿਲੇ ਪਹਿਲੇ ਲਿਆਕਤ ਬਾਗ ਸੀ ਨਾ,
1: ਪਹਿਲੇ ਲਿਆਕਤ ਬਾਗ ਸੀ ਬਿਲਕੁਲ, ਫਿਰ ਅੱਡਾ ਉੱਥੋਂ ਸ਼ਿਫਟ ਹੋ ਗਿਆ, ਪੀਰ ਵਧਾਈ ਚਲਾ ਗਿਆ।
0: ਨਹੀਂ ਜੀ, ਲਿਆਕਤ ਬਾਗ ਤੇ ਸਾਡੇ ਵਾਸਤੇ ਜਿਹੜਾ ਲਿਆਕਤ ਬਾਗ ਯਾਦ ਹੈ, ਮੇਲੇ ਲੱਗਦੇ ਸਨ,
1: ਮੇਲਾ ਲੱਗਦਾ ਸੀ, ਮੈਨੂੰ ਇੱਕ ਮੇਲਾ ਯਾਦ ਹੈ ਜਿਹੜਾ ਮੈਂ ਆਪਣੇ ਹੋਸ਼ ਹੀ ਦੇਖਿਆ ਨਾ, ਇੱਕ ਵਾਰੀ ਉਹ ਮੇਲਾ ਮੈਨੂੰ ਯਾਦ ਹੈ, ਉਹ ਕਿਉਂਕਿ ਅਸੀਂ ਆਰੀਆ ਮਲੇ ਚ ਰਹੇ ਨਾ, ਆਰੀਆ ਮਲੇ ਜਦੋਂ ਮਕਾਨ ਲੈ ਲਿਆ ਚਿੱਟੇ ਤੇ ਬਿਲਕੁਲ ਲਿਆਕਤ ਬਾਗ, ਉੱਥੇ ਅੰਦਰੋਂ ਨਿਕਲੋ ਤੇ ਨਾਲ ਹੀ ਲਿਆਕਤ ਬਾਗ ਸਾਹਮਣੇ, ਤੇ ਉਹ ਇੱਕ ਮੇਲੇ ਤੋਂ ਬਾਅਦ ਹੀ ਐਲਾਨ ਹੋ ਗਿਆ ਜਨਾਬ ਕਿ ਸ਼ਿਫਟ ਹੋ ਗਿਆ ਸਾਰਾ ਕੁਛ, ਉਹ ਮੈਨੂੰ ਬੜਾ ਅਫਸੋਸ ਹੈ, ਮੈਂ ਕਿਹਾ ਅਸੀਂ ਇੱਕੀ ਵਾਰੀ ਮੇਲਾ ਵੇਖਿਆ ਤੇ ਮੇਲਾ ਸ਼ਿਫਟ ਹੋ ਗਿਆ,
0: ਲਿਆਕਤ ਬਾਗ, ਉਹ ਲਿਆਕਤ ਬਾਗ ਨਹੀਂ ਰਹਿ ਗਿਆ, ਲਿਆਕਤ ਬਾਗ ਦੇਖਣਾ ਵੀ ਇੱਕ ਅਜੂਬਾ ਲੱਗਦਾ ਸੀ,
1: ਹਾਂ ਦੁਨੀਆਂ ਆਉਂਦੀ ਸੀ ਉੱਥੇ ਫਿਰਨ ਲਈ, ਲਿਆਕਤ ਬਾਗ ਫਿਰਨ ਜਾ ਰਿਹਾ, ਮਿਊਨਸੀਪਲ ਲਾਇਬ੍ਰੇਰੀ ਉੱਥੇ ਦੀ, ਫਿਰ ਉੱਥੇ ਜਨਾਬ ਡਰਾਮੇ ਦਾ ਹਾਲ ਜਿਹੜਾ ਥੀਏਟਰ ਬਣਿਆ, ਬੜੀਆਂ ਚੀਜ਼ਾਂ ਸਨ ਯਾਦਗਾਰ ਜਿਹੜੀਆਂ, ਹੁਣ ਉਹ ਉਸ ਪੋਜੀਸ਼ਨ ਵਿੱਚ ਨਹੀਂ ਰਹੀਆਂ। ਹੋਰ ਤੁਸੀਂ ਦੱਸੋ ਕੋਈ ਐਸੀ ਯਾਦ ਜਦ ਤੁਸੀਂ ਸਮਝਦੇ ਹੋ ਉਸ ਉਮਰ ਦੀ ਬੜੀ ਖਾਸ ਯਾਦ ਹੈ, ਤੁਸੀਂ ਸਮਝਦੇ ਹੋ ਕਿ ਇਹ ਜ਼ਰੂਰ ਸ਼ੇਅਰ ਹੋਣੀ ਚਾਹੀਦੀ ਹੈ, ਇਹ ਮੇਰੇ ਦਿਲ ਦੇ ਵਿੱਚ ਬੈਠੀ ਹੈ, ਮੈਂ ਕਦੇ ਕਿਸੇ ਨੂੰ ਸੁਣਾਵਾਂ।
0: ਨਹੀਂ ਜੀ, ਸਾਰੀਆਂ ਯਾਦਾਂ ਜਿਹੜੀਆਂ ਬਚਪਨ ਦੀਆਂ, ਸਾਰੀਆਂ ਯਾਦਾਂ ਐਸੀਆਂ ਯਾਦਾਂ, ਇੱਥੇ ਆ ਕੇ ਜਿਹੜੇ ਯੂਰਪ ਵਿੱਚ ਆ ਕੇ ਦੇਖਿਆ ਨਾ, ਹਰ ਚੀਜ਼ ਬਦਲੀ ਹੋਈ ਨਜ਼ਰ ਆ ਰਹੀ ਹੈ। ਉਸ ਵੇਲੇ ਬੜੇ ਚਾਅ ਯੂਰਪ ਨੇ, ਬੜੀ ਸ਼ੌਕ ਨਾਲ ਯੂਰਪ ਵਿੱਚ ਦਾਖਲ ਹੋਏ,
1: ਲੇਕਿਨ
0: ਹੁਣ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ, ਉਹ ਦੌਰ ਵਾਪਸ ਨਹੀਂ ਆਉਂਦਾ, ਉਹ ਲੋਕ ਮਿਲਦੇ ਨਹੀਂ, ਉਹ ਉਮਰ ਮਿਲਦੀ ਨਹੀਂ, ਸਭ ਤੋਂ ਜਿਹੜੀ ਮਿਸਿੰਗ ਚੀਜ਼ ਹੈ ਉਹ ਉਮਰ ਮਿਲਦੀ ਨਹੀਂ,
1: ਬਿਲਕੁਲ,
0: ਉਹ ਲੋਕ ਨਹੀਂ ਮਿਲਦੇ, ਉਹ ਪੜੋਸੀ ਤੁਹਾਨੂੰ ਨਹੀਂ ਮਿਲਦੇ।
1: ਤੁਸੀਂ ਆਪਣੇ ਸ਼ਹਿਰ ਚ ਅਜਨਬੀ ਹੋ ਗਏ ਹੋ ਨਾ, ਹੁਣ ਤੁਸੀਂ ਅਗਰ 10-12 ਸਾਲ ਦੀ ਉਮਰ ਵਾਲੇ ਜ਼ਮਾਨੇ ਚ ਅਗਰ ਉਸ ਗਲੀ ਚ ਉਸ ਮਹੱਲੇ ਜਾਓ ਤੇ ਤੁਹਾਨੂੰ ਸਾਨੂੰ ਪਛਾਣਨ ਲੱਤ ਕੋਈ ਵੀ ਨਹੀਂ ਉੱਥੇ ਹੁਣ ਬੈਠਾ,
0: ਪ੍ਰੈਕਟੀਕਲੀ ਅਸੀਂ ਸਫ਼ਰ ਹੀ ਨਹੀਂ ਕਰ ਸਕਦੇ,
1: ਬਿਲਕੁਲ ਨਹੀਂ ਕਰ ਸਕਦੇ, ਸਹੀ ਗੱਲ ਹੈ, ਸਹੀ ਗੱਲ ਹੈ।
0: ਦੇਖੋ ਕਦੀ ਉਸ ਜ਼ਮਾਨੇ ਚ ਆਪਣਾ ਮਾਲ ਰੋਡ ਤੋਂ ਗੁਜ਼ਰ ਕੇ ਜਾਣਾ, ਉਹ ਇੰਟਰ ਕੰਟੀਨੈਂਟਲ ਹੋਟਲ ਬਣਿਆ ਸੀ, ਉਸ ਬਿਲਡਿੰਗ ਹੀ ਦੇਖਣਾ ਵੀ ਇੱਕ ਅਜੂਬਾ ਸੀ,
1: ਬਿਲਕੁਲ ਬਿਲਕੁਲ,
0: ਸੜਕ ਤੇ ਵੀ ਖਲੋ ਕੇ ਗੁਜ਼ਰ ਕੇ ਜਾਣਾ,
2: ਪੀਸੀ ਹੋ ਗਈ ਹੁਣ,
0: ਹਾਂ ਬਿਲਕੁਲ ਪੀਸੀ ਹੋ ਗਈ,
1: ਪੀਸੀ ਹੋਟਲ ਦੀ ਮਸ਼ਹੂਰੀ ਹੁੰਦੀ ਸੀ, ਹੁਣ ਤੇ ਜਿਸ ਤਰ੍ਹਾਂ ਅਕਬਰ ਹੋਟਲ ਦੀ ਪੋਜੀਸ਼ਨ ਹੈ ਨਾ ਮਰੀ ਰੋਡ ਤੇ ਸਾਡੇ ਲਿਆਕਤ ਬਾਗ ਕੋਲ, ਇਸ ਤਰ੍ਹਾਂ ਪੀਸੀ ਹੋਟਲ ਦੀ ਪਹਿਲੇ ਖਾਲੀ ਇਹ ਸਿੰਗਲ ਹੋਟਲ ਹੁੰਦਾ ਸੀ ਜਿਹਦੀ ਇੱਕ ਨਾਮ ਹੁੰਦਾ ਸੀ ਪੀਸੀ ਹੋਟਲ ਹੈ,
0: ਸਾਡੇ ਫੋਤ ਕਿਚਨ ਇੰਚਾਰਜ ਸਨ, ਉਹਨਾਂ ਦਾ ਬੇਟਾ ਮੇਰੇ ਨਾਲ ਪੜ੍ਹਦਾ ਸੀ ਸਰ ਸੈਯਦ ਚ, ਅਸੀਂ ਜਾ ਕੇ ਉੱਥੇ ਮੁਫ਼ਤ ਜਿਹੜਾ ਕਰਦੇ ਸੀ ਸਵਿਮਿੰਗ ਕਰਦੇ ਸੀ ਜਾ ਕੇ, ਉਹਨਾਂ ਦੇ ਵਾਲਦ ਸਾਹਿਬ, ਉਸ ਵੇਲੇ ਟਿਕਟ ਉੱਥੇ ਵੈਸੇ ਨਹੀਂ ਸੀ ਕਰ ਸਕਦੇ ਤੁਸੀਂ ਜਿਹੜਾ ਨਾ,
1: ਬਿਲਕੁਲ ਬਿਲਕੁਲ,
0: ਉਹ ਵੱਡਿਆਂ ਲੋਕਾਂ ਦਾ ਜਿੰਨੇ ਵੱਡੇ ਨੱਕ ਹੁੰਦੇ ਨੇ ਉਹਨਾਂ ਦਾ ਸੀ, ਉਹ
1: ਵੱਡੇ ਨੱਕਾਂ ਦਾ,
0: ਅਸ਼ਰਫੀਆ ਦਾ ਸੀ,
1: ਬਿਲਕੁਲ, ਹੁਣ ਵੀ ਹੈ ਕਿ ਹੁਣ ਵੀ ਇਹੀ ਹਾਲ ਹੈ, ਇਹ ਵੀ ਕਿ ਹੁਣ ਜਰਾ ਬਾਹਰੋਂ ਆਉਣ ਵਾਲੇ ਲੋਕਾਂ ਅਸੀਂ ਥੋੜੀ ਜਿਹੀ ਅਲੱਗ ਸਹੂਲਤਾਂ ਮਿਲ ਗਈਆਂ ਨੇ, ਪੈਸਾ ਲਾਓ ਤੇ ਜਿਹੜਾ ਮਰਜ਼ੀ ਚਲਾ ਜਾਏ,
0: ਜਿਹੜਾ ਮਰਜ਼ੀ ਜਿੱਥੇ ਮਰਜ਼ੀ ਚਲਾ ਜਾਏ ਜਿਹੜਾ, ਤੇ ਬਹੁਤ ਚੀਜ਼ਾਂ
1: ਬਹੁਤ ਬਹੁਤ ਸ਼ੁਕਰੀਆ।
0: ਮੈਂ ਮਰੀ ਬਰੂਰੀ ਦਾ ਦੌਰ ਵੀ ਦੇਖਿਆ, ਬੜੇ ਬੜੇ ਲੋਕ ਦੇਖੇ, ਬੜੇ ਬੜੇ ਛੋਟੇ ਵੱਡੇ ਲੋਕ ਦੇਖੇ, ਹੁਣ ਬਚਪਨ ਨੇ ਯਾਦ ਆਉਂਦੀਆਂ, ਖਾਲੀ ਹੁਣ ਯਾਦਾਂ ਇਹ ਰਹਿ ਗਈਆਂ, ਬੜਾ ਅੱਛਾ ਕੀਤਾ, ਮੈਂ ਮੁਰੀ ਜਿਹੜਾ ਉਹ ਦੁਬਾਰਾ ਕਹਿੰਦੇ ਨੇ ਫਾਈਲਾਂ
1: ਨਿਕਲ ਕੇ ਆ ਜਾਂਦੀਆਂ, ਰਿਵਾਈਂਡ ਹੋਈ ਨਾ,
0: ਜੀ ਜੀ
1: ਬਿਲਕੁਲ ਬਿਲਕੁਲ। ਅੱਛਾ, ਤੁਸੀਂ ਹੁਣ ਜਦੋਂ ਪ੍ਰੋਗਰਾਮ ਕਰਦੇ ਹੋ, ਮਾਸ਼ਾਅੱਲਾ ਤੁਹਾਡੇ ਬੜੇ ਮਾਰੂਫ ਪ੍ਰੋਗਰਾਮ ਹੁੰਦੇ ਨੇ, ਟੀਵੀ ਉੱਤੇ ਐਫਐਮ ਤੇ ਕਰਦੇ ਹੋ, ਹੋਰ ਵੀ ਹਵਾਲਿਆਂ ਦੇ ਨਾਲ ਜਦੋਂ ਕਰਦੇ ਹੋ, ਤੇ ਕਦੇ ਇਤਫਾਕ ਨਾਲ ਇੰਝ ਹੋਇਆ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਤੁਹਾਡੇ ਬਚਪਨ ਦਾ ਉਹੀ 10-12 ਸਾਲ ਦੀ ਉਮਰ ਦਾ ਕੋਈ ਸਕੂਲ ਦਾ ਦੋਸਤ ਜਾਂ ਸਕੂਲ ਦਾ ਕਹਿੰਦੇ ਸਕੂਲ ਫੈਲੋ ਨਿਕਲ ਆਇਆ ਹੋਏ, ਕੋਈ ਕਲਾਸ ਫੈਲੋ ਨਿਕਲ ਆਇਆ ਹੋਏ?
0: ਬੜੀ ਦਫਾ ਇਤਫਾਕ ਹੋਇਆ, ਇੰਗਲੈਂਡ ਜਾ ਕੇ ਮੈਂ ਇੱਥੇ ਇੰਟਰਵਿਊ ਕਰਦਾ ਰਹਿੰਦਾ ਸੀ, ਕਿਉਂਕਿ ਮੈਂ ਯੂਟਿਊਬ ਵੀ ਕਰਦਾ, ਉਸ ਬਾਕੀ ਚੈਨਲਸ ਨਾਲ ਵੀ ਆਉਂਦਾ ਵਾਂ। ਇੱਥੇ
1: ਜੀ
0: ਸਾਡਾ ਡੈਨਿਸ਼ ਟੀਵੀ ਸਟੇਸ਼ਨ ਸੀ ਜਿਸ ਨੂੰ ਕਹਿੰਦੇ ਟੀਵੀ USN, ਜਿਹੜਾ ਨਾ ਉਹ ਸਵੀਡਨ ਦੇ ਡੈਨਮਾਰਕ ਦੇ ਬਾਰਡਰ ਦਾ ਨਾਂ ਉਸੇ ਚੱਲਦਾ ਸੀ ਜਿਹੜਾ ਨਾ। ਅਤੇ ਫਿਰ
1: ਹਾਂ
0: ਤਰ੍ਹਾਂ
1: ਹਾਂ
0: ਮੈਂ ਗਿਆ ਅਤੇ ਬੜੀ ਜ਼ਮਾਨਾ ਚਲਾ ਗਿਆ, ਅਤੇ ਮੈਂ ਬਰਤਾਨੀਆ ਗਿਆ ਅਤੇ ਮੈਂ ਕਿਸੇ ਬੰਦੇ ਨਾਲ ਖਲੋਤਾ ਗੱਲਾਂ ਕਰ ਰਿਹਾ, ਮੈਂ ਕਿਹਾ ਇੱਕ ਪਤਾ ਲੱਗਦਾ ਕਿ ਮੈਂ ਕੋਈ ਆਵਾਜ਼ ਜਾਣੀ ਪਹਿਚਾਣੀ ਹੈ। ਉਹ ਬੰਦਾ ਵੀ ਬੜਾ ਪਰੇਸ਼ਾਨ, ਉਹ ਸਮਝਦਾ ਕਿ ਕੁਝ ਆਵਾਜ਼ ਜਾਣੀ ਪਹਿਚਾਣੀ ਹੈ।
1: ਅੱਛਾ
0: ਜਿਹੜਾ ਪਤਾ ਲੱਗਾ, ਮੈਂ ਕਿਹਾ ਯਾਰ ਉਹ ਤੂੰ ਹੈ,
1: ਓਏ ਹੋਏ
0: ਪਹਿਲੇ
1: ਓਏ ਹੋਏ,
0: ਪਹਿਲੇ ਮੈਂ ਆਪ ਕਰ ਰਿਹਾ, ਆਪ ਕੈਸੇ ਜਿਸ ਤਰ੍ਹਾਂ ਉਰਦੂ ਬੋਲ ਰਿਹਾ ਮੈਂ, ਜਿਹੜਾ ਨਾ ਬੜੇ ਮਸੇ ਨਾਲ ਬੋਲਿਆ, ਐਟੀਕੇਟਸ ਨੂੰ ਦੇਖ ਰਿਹਾ ਮੈਂ, ਉਹ ਬੰਦਾ ਵੀ ਐਟੀਕੇਟਸ ਨੂੰ ਦੇਖ ਰਿਹਾ, ਬੜਾ ਅੱਛੇ ਤਰੀਕੇ ਨਾਲ ਮਿਲ ਰਿਹਾ ਜਿਹੜਾ ਨਾ।
1: ਸਹੀ
0: ਉਹ ਫਿਰ ਮੈਨੂੰ ਕਹਿੰਦਾ ਉਹ ਤੂੰ ਛੋਟਿਆ ਰਾਜਿਆ ਤੂੰ ਹੈ, ਠੀਕ ਹੈ।
1: ਸਹੀ
0: ਫਿਰ
1: ਸਹੀ,
0: ਸਾਡੇ ਵਾਲਦ
1: ਕਿੰਨੀ
0: ਸਾਹਿਬ,
1: ਖੁਸ਼ੀ ਹੋਈ।
0: ਸਾਡੇ ਵਾਲਦ ਸਾਹਿਬ ਨੂੰ ਰਾਜਾ ਸਾਹਿਬ ਕਹਿੰਦੇ ਸਨ ਜਾਂ ਬਾਬੂ
1: ਸਹੀ
0: ਕਹਿੰਦੇ, ਬਾਬੂ ਰਾਜਾ ਸਾਹਿਬ ਕਹਿੰਦੇ ਸਨ,
1: ਸਹੀ
0: ਕਿਉਂਕਿ ਸੂਟ ਪਾਉਂਦੇ
1: ਸਹੀ
0: ਸਨ, ਟਾਈ ਪਾਉਂਦੇ ਸਨ, ਟੋਪ ਪਾਉਂਦੇ ਸਨ, ਓਕੇ ਕਹਿੰਦੇ ਸਨ, ਬੋ ਹੁੰਦੀ ਸੀ, ਤੇ ਫਿਰ ਸਾਨੂੰ ਛੋਟੇ ਰਾਜਾ ਭਾਈਆਂ ਦੇ ਤਰਤੀਬ ਨਾਲ ਬੁਲਾਉਂਦੇ ਹੁੰਦੇ ਸਨ ਨਾ,
1: ਸਹੀ
0: ਬਹੁਤ ਕੰਮ
1: ਸਹੀ
0: ਲੋਕ ਬੁਲਾਉਂਦੇ ਸਨ।
1: ਨਹੀਂ ਤੇ ਆਪਣੇ ਮਹੱਲੇ ਦੇ ਲੋਕਾਂ ਨਾਲ ਤੇ ਮੁਲਾਕਾਤ ਕਿਉਂ ਇੰਗਲੈਂਡ ਦੇ ਪਿੰਡੀ ਵਾਲਿਆਂ ਨਾਲ ਭਰਿਆ ਹੋਇਆ ਨਾ, ਭਰਿਆ ਮੈਂ ਕਹਿੰਦੀ ਹਰ ਦੂਸਰਾ ਬੰਦਾ ਪਿੰਡੀ ਤੋਂ ਹੈ,
0: ਪਿੰਡੀ ਤੋਂ
1: ਤੇ ਉੱਥੇ ਕਦੇ ਆਪਣੇ ਮਹੱਲੇ ਵਾਲੇ ਤੇ ਮਿਲੇ ਹੋਣੇ ਨੇ ਅਕਸਰ ਉੱਥੇ ਮੁਲਾਕਾਤ, ਜਿਹੜੇ ਬਚਪਨ ਵਿੱਚ ਆਪਣੇ ਮਹੱਲੇ ਦੇ ਲੋਕ ਸਨ।
0: ਨਹੀਂ ਅਕਸਰ ਲੋਕ ਜਿਹੜੇ ਨਾ ਉਹ ਚਲੇ ਗਏ ਦੂਸਰੇ ਸ਼ਹਿਰ, ਜੂ ਜੂ ਉਹਨਾਂ ਨੇ ਤਰੱਕੀ ਕੀਤੀ ਹੈ ਉਹ ਨਿਕਲ ਕੇ ਵੱਡੇ ਟਾਊਨਾਂ ਚਲੇ ਗਏ, ਕਿਉਂਕਿ ਉਹਨਾਂ ਨੇ ਆਪਣੇ ਕਾਰ ਲੈ ਲੈਣ ਵੱਡੇ ਵੱਡੇ, ਤੇ ਜਾ ਕੇ ਹੁਣ ਪਤਾ ਚੱਲਦਾ ਕਿ ਅਸੀਂ ਤੇ ਬੜੇ ਗਰੀਬ ਰਹਿ ਗਏ ਹਾਂ ਅਸੀਂ, ਹਾਲਾਂਕਿ ਮੈਂ ਕੋਪਨਹੈਗਨ ਸ਼ਹਿਰ ਵਿੱਚ ਰਹਿੰਦਾ, ਕੋਈ ਮੇਰਾ ਬੜਾ ਅੱਛਾ ਮੋਬਲ, ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ, ਜਿਹੜਾ ਅਸੀਂ ਜਾਈਦਾ ਵੱਡੇ ਵੱਡੇ ਕਾਰ ਨਾਲ, ਜ਼ਮੀਨਾਂ ਦੇਖੀਦਾ, ਆਪਣਾ ਪਿੰਡ ਯਾਦ ਆ ਜਾਂਦਾ,
1: ਆਪਣੇ
0: ਪਿੰਡ ਦੀਆਂ ਜ਼ਮੀਨਾਂ ਦੇਖੀਦਾ, ਅਸੀਂ ਉਸ ਵੇਲੇ ਕਹਿੰਦੇ ਸਰ ਨਹੀਂ ਨਹੀਂ ਅਸੀਂ ਪਿੰਡ ਨਹੀਂ ਜਾਣਾ, ਮਿੱਟੀ ਪੈਂਦੀ,
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈ,
0: ਸਿਰਫ ਛੁੱਟੀਆਂ ਜਾਂਦੇ
1: ਸਹੀ
0: ਸੀ
1: ਗੱਲ।
0: ਅਸੀਂ
1: ਤੇ ਬਚਪਨ ਵਿੱਚ ਕਦੇ ਉਹੀ 10-12 ਸਾਲ ਦੀ ਉਮਰ ਤੱਕ ਕਦੇ ਉਹੀ ਮੱਛੀਆਂ ਮੱਛੀਆਂ ਫੜੀਆਂ, ਦਰਿਆਵਾਂ 'ਚ ਕੁੱਦੀਆਂ ਛੁੱਦੀਆਂ ਲਾਈਆਂ?
0: ਮੱਛੀਆਂ ਪਕੜੀ ਦਾ ਸੀ, ਆਪਣਾ ਰਾਵਰ ਡੈਮ ਪਕੜੀ ਦੀ ਸੀ,
1: ਅੱਛਾ
0: ਵੱਡਿਆਂ ਨਾਲ ਜਾਈਦਾ ਸੀ, ਉਹ ਪਕੜਦੇ ਸਨ ਮੱਛੀਆਂ ਪਕੜਦੇ, ਉਸ ਵੇਲੇ ਇਤਨੀਆਂ ਪਾਬੰਦੀਆਂ ਕੋਈ ਨਹੀਂ ਸਨ ਨਾ ਉਸ ਵੇਲੇ, ਫਿਰ ਜਿਹੜੇ ਪਿੰਡਾਂ ਥਾਵਾਂ ਦੇ ਪਾਣੀ ਜਾਂਦੇ ਸਨ, ਸਾਡੇ ਪਿੰਡ 'ਚ ਗੁਜ਼ਰਦਾ ਪਿੱਛੇ ਡੈਮ ਬਣਿਆ ਆ, ਉਹਨੂੰ ਕਹਿੰਦੇ ਥੋੜ੍ਹਾ ਪਾਣੀ ਆਉਂਦਾ, ਉਹਨੂੰ ਸਿਲਕ ਕਹਿੰਦੇ,
1: ਅੱਛਾ
0: ਛੋਟੀਆਂ ਛੋਟੀਆਂ ਮੱਛੀਆਂ ਆਉਂਦੀਆਂ ਸੀ, ਕਿਤੇ ਵੱਡੀ ਮੱਛੀ ਵੀ ਆ ਜਾਂਦੀ ਸੀ, ਅਸੀਂ ਸਾਰਾ ਦਿਨ ਆਟਾ ਲਾ ਕੇ ਕੁੰਡੀ ਪਾ ਕੇ ਬੈਠੇ ਰਹਿੰਦੇ ਸਨ, ਜਦੋਂ ਛੁੱਟੀ ਹੁੰਦੀ ਸੀ,
1: ਗਰਮੀਆਂ
0: ਦੀ ਛੁੱਟੀਆਂ ਜਾਈਦਾ ਸੀ,
1: ਸਹੀ ਸਹੀ ਸਹੀ,
0: ਕੋਈ ਸ਼ੌਕ ਨਹੀਂ ਸੀ ਲੇਕਿਨ ਸ਼ੌਕ ਸਾਰੇ ਪੂਰੇ ਕੀਤੇ,
1: ਸਹੀ ਦੌੜਾਂ ਲਾਈਆਂ ਤੇ ਪਕੜਨ ਪਕੜਾਈਆਂ ਖੇਡੀਆਂ, ਫਿਰ ਗੁੱਲੀ
0: ਡੰਡੇ
1: ਵੀ
0: ਖੇਡੀਆਂ
1: ਖੇਡੇ,
0: ਅਸਗਰ ਸਾਹਿਬ ਜ਼ਿਕਰ ਕਰ ਰਹੇ ਸਨ ਉਹ ਖੰਡੂਰੀ ਜਿਹੜਾ ਖੇਡੀ ਦਾ ਸੀ, ਉਹ ਸਾਰੀਆਂ ਚੀਜ਼ਾਂ ਖੇਡੀਆਂ ਨੇ, ਟਿੱਟੀ ਟੱਲਾ ਖੇਡਿਆ,
1: ਅੱਛਾ ਤੇ ਆਪਣੇ ਸਕੂਲ ਦੇ ਬਾਹਰ ਕਦੇ ਇਹ ਗੋਲ ਗੱਪੇ ਤੇ ਚਾਟਾ
0: ਗੋਲ
1: ਚੂਟਾ ਵੀ
0: ਗੱਪੇ
1: ਖਾਦੀਆਂ
0: ਖਾਦੇ ਤੇ ਚਾਟ ਹੁੰਦੀ ਸੀ ਜੀ, ਦੂਸਰੇ ਕੋਨੇ ਚਨਾ ਗੋਰ ਗਰਮ ਜਿਹੜਾ ਕਾਗਜ਼ ਲਪੇਟ ਕੇ ਦੇਣੇ ਸਰ, ਉਹਨੇ
1: ਮਲਕ ਦੇ ਛੋਲੇ ਵੀ ਖਾਦੇ ਹੋਣੇ ਨੇ, ਮਲਕ ਦੇ ਨਾਨ ਛੋਲੇ ਖਾਦੇ ਜੇ ਕਦੇ ਆਰੀਏ ਮਹੱਲੇ ਵਾਲੇ ਦੇ?
0: ਨਹੀਂ ਆਰੀਏ ਮਹੱਲੇ ਤੇ ਖਾਦੇ, ਸਾਰੀਆਂ ਚੀਜ਼ਾਂ ਖਾਦੀਆਂ ਨੇ, ਮੱਛੀ ਵੀ ਖਾਦੀ ਹੈ,
1: ਕਿਉਂਕਿ ਉਹ ਬਿਲਕੁਲ ਜਿਹੜਾ ਉੱਥੇ ਬਿਲਡਿੰਗ ਹੈ ਸੜਕ ਦੇ ਉੱਤੇ ਹੋਟਲ ਹੈ ਇੱਕ, ਉਹਦੇ ਨਾਲ ਹੀ ਨਾ ਮਲਕ ਛੋਲਿਆਂ ਵਾਲਾ, ਉਹਦੇ ਤੋਂ ਮੇਰਾ ਖਿਆਲ ਹੈ ਵੱਡੇ ਵੱਡੇ ਸਿਆਸਤਦਾਨ, ਦੂਸਰੇ ਤੀਸਰੇ, ਮੇਰਾ ਖਿਆਲ ਹੈ 60-70 ਦੇ ਬਾਅਦ ਦੀ ਜਿਤਨੀ ਜਨਰੇਸ਼ਨ ਆਈਆਂ ਨੇ ਕੋਈ ਐਸਾ ਘੱਟ ਹੀ ਹੋਏਗਾ ਜਿਹਨੇ ਮਲਕ ਦੇ ਨਾਨ ਛੋਲੇ ਨਹੀਂ ਖਾਦੇ।
0: ਅਸਲ ਵਿੱਚ ਲੋਕ ਜਿਹੜੇ ਨਾ ਹੁਣ ਚਲੇ ਗਏ, ਉਹਨਾਂ ਨੇ ਵੱਡੇ ਆਪਣੇ ਰੈਸਟੋਰੈਂਟ ਬਣਾ ਲਏ, ਬੜੀਆਂ ਚੀਜ਼ਾਂ ਬਣਾ
1: ਲਏ, ਨਹੀਂ ਇਹ ਉੱਥੇ ਹੀ ਨੇ ਉਹ ਮਲਕ ਸਾਹਿਬ ਬਹੁਤ ਹੋ ਗਏ ਜਿਹੜੇ ਮਲਕ ਸਾਹਿਬ ਲਾਉਂਦੇ ਸਨ, ਹੁਣ ਤੇ ਪਤਾ ਨਹੀਂ ਉਹਨਾਂ ਦਾ ਬੇਟਾ ਪੋਤਾ ਲਗਾਉਂਦਾ ਜੇ ਉਸੇ ਜਗ੍ਹਾ ਤੇ ਸੇਮ ਠੀਏ ਤੇ।
2: ਮੈਡਮ ਪਤਾ ਕਿਆ,
0: ਮਦੀਨਾ ਲੱਡੂ ਵਾਲੇ ਛੋਟੀ ਜਿਹੀ ਦੁਕਾਨ ਹੁੰਦੀ ਸੀ ਪਿੰਡੀ ਚ ਨਾ, ਉਹ ਕਦੇ ਕਦੇ ਚਲਾਉਂਦੇ ਸਨ, ਉਹਨਾਂ ਦੀ ਵੱਡੀ ਦੁਕਾਨ ਤੇ ਗਿਆ ਮੈਂ, ਤਾਰਫ ਕਰਾਇਆ ਮੈਂ, ਤੇ ਉਹ ਕਹਿੰਦੇ ਉਹ ਛੋਟਾ ਜਿਹਾ ਬੱਚਾ ਤੂੰ ਉਹ ਹੈ, ਉਹ ਬਿਲਕੁਲ
1: ਸਹੀ ਬਾਤ,
0: ਬਿਲਕੁਲ ਬਹੁਤ ਬੁੜੇ ਹੋ ਗਏ ਸਨ ਬਜ਼ੁਰਗ, ਜਿਹੜਾ ਸਿਰਫ ਉਹਨਾਂ ਬਰਕਤ ਵਾਸਤੇ ਬਿਠਾਏ ਸਨ ਆਪਣੀ ਦੁਕਾਨ ਦੇ ਬੱਚਿਆਂ ਨੇ,
1: ਆਪਣੇ
0: ਇਤਰਾਮਨ
1: ਬਣਾਉਂਦੇ
0: ਸਨ।
1: ਸਹੀ ਸਹੀ ਸਹੀ, ਬਹੁਤ ਅੱਛਾ ਲੱਗਾ ਰਾਜਾ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ, ਬੜੀਆਂ ਯਾਦਾਂ ਤਾਜ਼ਾ ਹੋਈਆਂ, ਤੁਸੀਂ ਪਿੰਡੀ ਤੋਂ ਨਿਕਲੇ ਹੋ ਤੇ ਮੈਂ ਵੀ ਉਹ ਉਹਨਾਂ ਗਲੀਆਂ 'ਚ ਵਾਪਸ ਚਲੀ ਗਈ ਹਾਂ, ਉਸੇ ਮਹੱਲੇ 'ਚ ਉਸੇ ਜਗ੍ਹਾ
0: ਬਾਅਦ
1: ਤੇ।
0: ਪੰਜਾਬੀ ਬੋਲੀਏ, ਇਸ ਤਰ੍ਹਾਂ ਬੋਲੀਏ, ਲਕਾਰ ਬੋਲੀ ਦਾ ਜਿਹੜਾ, ਲੇਕਿਨ ਇਸ ਤਰ੍ਹਾਂ ਮੀਡੀਆ ਤੇ ਬਹੁਤ ਘੱਟ ਪੰਜਾਬੀ ਬੋਲੀਏ, ਇਸੀ ਤਰ੍ਹਾਂ
1: ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ, ਬਹੁਤ ਅੱਛਾ ਲੱਗਾ
0: ਬਣਾਇਆ, ਲੋਕਾਂ ਨਾਲ ਮੁਲਾਕਾਤ ਕਰਵਾਈ, ਅਸਗਰ ਸਾਹਿਬ ਨਾਲ ਮਿਲੇ, ਹੁਣ ਆਪਣਾ ਸ਼ਾਹਿਦ ਸਾਹਿਬ ਆਏ ਨੇ ਇਤਨੇ ਦੂਰ ਤੋਂ ਜਿਹੜਾ ਨਾ, ਤੇ
1: ਜ਼ਰੂਰ ਸ਼ਾਹਿਦ ਸਾਹਿਬ ਤੋਂ ਵੀ ਜ਼ਰੂਰ ਸੁਣਨਾ, ਇਹਨਾਂ ਦੀ ਡਿਫਰੈਂਟ ਯਾਦਾਂ ਹੋਣੀ ਹੈ।
2: ਮੁਲਾਕਾਤ ਰਹਿਣੀ ਚਾਹੀਦੀ, ਫੋਨ ਨੰਬਰ ਚਬਰ ਤੇ ਮੁਲਾਕਾਤ ਰਹਿਣੀ। ਰਾਏ ਸਾਹਿਬ ਬੜੇ ਦਿਲਚਸਪ ਬੰਦੇ।
0: ਇਨਸ਼ਾਅੱਲਾ ਜੀ, ਇਨਸ਼ਾਅੱਲਾ ਰਹੇਗੀ ਜੀ,
1: ਇਨਸ਼ਾਅੱਲਾ ਜਨਾਬ, ਜ਼ਰੂਰ ਰਾਬਤੇ ਚ ਰਹਿਣਾ ਬਿਲਕੁਲ, ਇੱਕ ਦੂਸਰੇ ਦਾ ਕੰਟੈਕਟ ਜ਼ਰੂਰ ਨਾਲ ਅਸੀਂ ਤੁਹਾਨੂੰ ਵੰਡਾਂਗੇ ਤੇ ਤੁਸੀਂ ਜ਼ਰੂਰ ਰਾਬਤੇ ਚ ਰਹਿਣਾ। ਆਪਣਾ ਬਹੁਤ ਖਿਆਲ ਰੱਖਣਾ ਤੇ ਸਾਡੇ ਅਗਲੇ ਦੋਸਤ ਨੂੰ ਸੁਣੋ ਕਿ ਸ਼ਾਹਿਦ ਚੌਹਾਨ ਸਾਹਿਬ ਜਿਹੜੇ ਹੁਣ ਸਾਊਥ ਅਫਰੀਕਾ ਚ ਨੇ, ਮਾਰੂਫ ਰਿਪੋਰਟਰ ਨੇ, ਕਈ ਟੈਲੀਵਿਜ਼ਨ ਚੈਨਲ ਦੇ ਨਾਲ ਇਸ ਵੇਲੇ ਮੁਨਸਲਿਕ ਨੇ, ਤੇ ਪਿਛਲੇ ਦਿਨਾਂ ਵੀ ਇੱਕ ਬੜਾ ਸ਼ਾਨਦਾਰ ਇਹਨਾਂ ਨੇ ਮੁਸ਼ਾਇਰਾ ਯੋਮੇ ਦਿਫਾ ਤੇ 14 ਅਗਸਤ ਦੇ ਹਵਾਲੇ ਨਾਲ ਮੁਨਾਕਿਦ ਕੀਤਾ।
0: ਹੋਰ ਵੀ ਹੁੰਦੇ ਨੇ ਉੱਥੇ ਮੁਸਲਿਮ ਲੀਗ ਦੇ ਚੌਹਾਨ ਸਾਹਿਬ, ਪਤਾ ਨਹੀਂ ਇੱਕ ਦਫ਼ਾ ਕਿਸੇ ਵਕਤ।
1: ਨਹੀਂ ਨਹੀਂ ਉਹ ਦੂਸਰੇ ਚੌਹਾਨ ਸਾਹਿਬ ਨੇ, ਇਹ ਸ਼ਾਹਿਦ ਚੌਹਾਨ ਸਾਹਿਬ ਨੇ ਜਨਾਬ, ਇਹ ਮੁਨਸਲਿਕ ਨੇ ਮੀਡੀਆ ਤੋਂ ਤੇ ਰਿਪੋਰਟਿੰਗ ਤੋਂ ਤੇ ਨੁਮਾਇੰਦੇ ਨੇ ਜਨਾਬ, ਕਈ ਚੈਨਲ ਦੀ ਨੁਮਾਇੰਦਗੀ ਕਰਦੇ ਨੇ ਤੇ ਸਾਊਥ ਅਫਰੀਕਾ ਚ ਮੁਕੀਮ ਨੇ, ਤੇ ਮੈਂ ਇਹਨਾਂ ਤੋਂ ਗੁਜ਼ਾਰਿਸ਼ ਕਰਾਂਗੀ, ਸ਼ਾਹਿਦ ਭਾਈ ਇਹ ਦੱਸੋ ਕਿ 10-12 ਸਾਲ ਦੀ ਉਮਰ ਦੇ ਵਿਚਕਾਰ ਰਹਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਦਾ ਹੋਏ, ਜਦੋਂ ਤੁਹਾਡੀ ਯਾਦਾਸ਼ਤ, ਤੁਹਾਡਾ ਕੰਮ ਯਾਦ ਰਹਿਣਾ ਸ਼ੁਰੂ ਹੋਇਆ, ਤੇ ਉਸ ਤੋਂ ਦੱਸੋ ਤੁਹਾਡਾ ਨਾਂ ਕਿਹਨੇ ਰੱਖਿਆ, ਤੁਹਾਡੇ ਘਰ ਦਾ ਮਾਹੌਲ ਕੈਸਾ ਸੀ, ਅੰਮੀ ਅੱਬੂ ਨੂੰ ਕੀ ਕਹਿੰਦੇ ਸੋ, ਕਿੰਨੇ ਭੈਣ ਭਰਾ ਸਨ, ਤੁਹਾਡਾ ਉਹਨਾਂ ਦੇ ਨਾਲ ਕਿਹੜਾ ਨੰਬਰ ਸੀ ਤੇ ਕੈਸਾ ਰਵੱਈਆ ਸੀ, ਇਹਦੇ ਇਲਾਵਾ ਸਕੂਲ ਟਾਈਮ ਜਾਣ ਦਾ ਜਿਹੜਾ ਜ਼ਮਾਨਾ ਸ਼ੁਰੂ ਹੋਇਆ ਉਹ ਕਿਸ ਤਰ੍ਹਾਂ ਦਾ ਸੀ, ਖੇਡਾਂ ਕਿਹੜੀਆਂ ਚੱਲ ਰਹੀਆਂ ਸਨ, ਕਿੰਨੇ ਪੈਸੇ ਲੈ ਕੇ ਸਕੂਲ ਜਾਂਦੇ ਸੋ, ਖਾਬੇ ਛਾਬੇ ਕਿਹੜੇ ਚੱਲਦੇ ਸਨ। ਚਲੋ ਜਨਾਬ, ਆਪਣੀਆਂ ਯਾਦਾਂ ਤੇ ਸਫ਼ਰ ਤੇ ਚੱਲੀਏ, ਯਾਦ ਕਰਦੇ ਹਾਂ ਸ਼ਾਹਿਦ ਚੌਹਾਨ, ਨੰਨਾ ਮੁੰਨਾ ਜਿਹਾ ਬੱਚਾ ਅੰਮੀ ਜੀ ਦੀ ਗੋਦੀ ਚ, ਉਸ ਤੋਂ ਬਾਅਦ ਸਫ਼ਰ ਸ਼ੁਰੂ ਕਰੋ। ਬਿਸਮਿਲ੍ਲਾ
3: ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਸਭ ਤੋਂ ਪਹਿਲੇ ਤੇ ਮੁਮਤਾਜ਼ ਮਲਿਕ ਸਾਹਿਬਾ ਤੁਹਾਡਾ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਤੁਸੀਂ ਮੈਨੂੰ ਅੱਜ ਮੌਕਾ ਦਿੱਤਾ, ਮਦੋ ਕੀਤਾ ਇਸ। ਔਰ ਮੈਂ ਦੂਸਰੀ ਗੱਲ, ਮੈਂ ਬਹੁਤ ਮਾਜ਼ਰਤ ਖਾਂ ਹੈ ਕਿ ਮੈਂ ਲੇਟ ਹੋ ਗਿਆ। ਅਸਲ 'ਚ ਕੱਲ੍ਹ ਜਦੋਂ ਤੁਸੀਂ ਦੱਸਿਆ ਤੇ ਉਹ ਮੇਰੇ ਜ਼ਿਹਨ 'ਚ ਨਹੀਂ ਸੀ, ਅੱਜ ਉਹ ਇੱਕ ਅਪੁਆਇੰਟਮੈਂਟ ਸੀ, ਲੇਕਿਨ ਮੈਨੂੰ ਉਮੀਦ ਸੀ ਕਿ ਮੈਂ ਉਧਰੋਂ ਫਾਰਗ ਹੋ ਜਾਵਾਂਗਾ ਜਲਦੀ, ਲੇਕਿਨ ਉੱਥੇ ਮੈਨੂੰ ਕਾਫੀ ਦੇਰ ਹੋ ਗਈ ਜਿਹਦੀ ਵਜ੍ਹਾ ਨਾਲ ਮੈਂ ਲੇਟ ਜੁਆਇਨ ਕੀਤਾ। ਤੇ ਮਾਸ਼ਾਅੱਲਾ ਬੜੇ ਪਿਆਰੇ ਇੱਥੇ ਸਾਡੇ ਭਾਈ ਮਾਸ਼ਾਅੱਲਾ ਰਾਜਾ ਕਪੂਰ ਸਾਹਿਬ, ਅਲੀ ਅਸਗਰ ਸਾਹਿਬ ਤੇ ਜਨਾਬ ਸਾਹਿਬ ਸ਼ਾਇਦ ਸਟੀਲ ਇੱਥੇ ਨੇ, ਤੇ ਬਹਰਹਾਲ ਚਲੋ ਇੱਕ ਬੜਾ ਅੱਛਾ ਇੱਕ ਮੌਕਾ ਹੈ, ਬਹਾਨਾ ਵੀ ਹੈ ਸਾਰਿਆਂ ਨਾਲ ਮੁਲਾਕਾਤ ਦਾ। ਔਰ ਮੈਂ ਤੇ ਕਦੀ ਸੋਚਿਆ ਵੀ ਨਹੀਂ ਸੀ ਕਿ ਕਦੀ ਮੈਨੂੰ ਜਿਹੜੀਆਂ ਨਾ ਇਹ ਆਪਣੇ ਬਚਪਨ ਤੇ ਇੰਨੀ ਡੀਪਲੀ ਜਾ ਕੇ ਗੱਲਾਂ ਕਰਨੀਆਂ ਪੈਣਗੀਆਂ। ਮੈਂ ਰਾਜਾ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸਾਂ, ਬੜਾ ਇੰਜੋਏ ਕਰ ਰਿਹਾ ਸਾਂ, ਤੇ ਉਸ ਤੋਂ ਪਹਿਲੇ ਅਲੀ ਅਸਗਰ ਸਾਹਿਬ ਨੇ ਗੁਫ਼ਤਗੂ ਕੀਤੀ ਹੈ। ਤੇ ਖੈਰ ਤੁਹਾਨੂੰ ਪਤਾ ਵਾਕਿਆਤ ਤੇ ਬਹੁਤ ਹੁੰਦੇ ਨੇ, ਗੱਲਾਂ ਤੇ ਇੰਨੀਆਂ ਨੇ ਕਿ ਅਸੀਂ 2 ਘੰਟੇ ਵੀ ਬੈਠੇ ਕਰਦੇ ਰਹੀਏ ਤੇ ਖਤਮ ਨਹੀਂ ਹੁੰਦੀਆਂ।
1: ਬਿਲਕੁਲ,
3: ਤੇ ਬਸ ਮੋਟੀਆਂ ਮੋਟੀਆਂ ਗੱਲਾਂ ਕਰਨੇ ਆ। ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਸਕੂਲ ਦਾ ਦੌਰ ਤੇ ਸਾਰਾ, ਸਭ ਤੋਂ ਵੱਡੀ ਜੀ, ਮੈਂ ਮੇਰੀ ਜਿਹੜੀ ਪੈਦਾਇਸ਼ ਏ ਉਹ ਲਾਹੌਰ ਧਰਮਪੁਰਾ, ਲਾਹੌਰ ਦਾ ਇਲਾਕਾ ਹੈ। ਹਾਂ, ਮੇਰਾ ਨਨਿਆਲ ਵੀ ਉੱਥੇ ਆ ਤੇ ਉੱਥੇ ਹੀ ਮੈਂ ਪੈਦਾ ਹੋਇਆ, ਤੇ ਉਸ ਤੋਂ ਬਾਅਦ ਫਿਰ ਲਾਹੌਰ ਦਾ ਇਲਾਕਾ ਹੈਗਾ ਆਪਣਾ ਨੈਸ਼ਨਲ ਟਾਊਨ, ਉੱਥੇ ਮੈਂ ਮੇਰਾ ਬਚਪਨ ਗਰੋ ਹੋਇਆ ਸਾਰਾ, ਤੇ ਉਹ ਮੇਰਾ ਪਹਿਲਾ ਸਕੂਲ ਜਿਹੜਾ ਪ੍ਰਾਇਮਰੀ ਸਕੂਲ ਜਿਹੜਾ ਸੀ ਉੱਥੇ ਗੌਰਮੈਂਟ MI ਹੈਪੀ ਸਕੂਲ ਜਿੱਥੇ ਮੈਂ ਤਾਲੀਮ ਉੱਥੇ ਸ਼ੁਰੂ ਕੀਤੀ। ਤੇ ਉਹ ਮੈਂ ਤੇ ਸਮਝਦਾ ਕਿ ਉਹ ਜਿਹੜਾ ਦੌਰ ਹੈ ਬੜਾ ਸੁਨਹਿਰੀ ਯਾਦਾਂ ਨੇ ਤੇ ਸੁਨਹਿਰੀ ਦੌਰ ਹੈ। ਦਸੰਬਰ ਨੂੰ ਮੇਰੀ ਪੈਦਾਇਸ਼ ਹੈ, ਉਸ ਤੋਂ ਬਾਅਦ ਫਿਰ 70-80s ਤੱਕ ਦੀਆਂ ਜਿਹੜੀਆਂ ਨਾ ਸਾਰੀਆਂ ਚੀਜ਼ਾਂ ਜ਼ਿਹਨ ਦੇ ਵਿੱਚ ਹੈਗੀਆਂ ਨੇ। ਤੇ ਸਕੂਲ ਚਾਹੀਦਾ ਸੀ, ਸਾਨੂੰ ਪਤਾ ਹੈ ਕਿ ਉਦੋਂ 4 ਅੰਨੇ ਜਾਂ 8 ਅੰਨੇ ਇਹ ਮਿਲਦੇ ਸਨ। ਹਾਂ, 4 ਅੰਨੇ 8 ਅੰਨੇ 4 ਅੰਨੇ ਯਾਨੀ 25 ਪੈਸੇ ਜਿਹਨੂੰ ਕਹੀਦਾ, ਤੇ 8 ਅੰਨੇ 50 ਪੈਸੇ ਇਹ ਮਿਲਦੇ ਸਨ। ਤੇ ਇਹਨਾਂ ਦੇ ਨਾਲ ਸਕੂਲ ਚਾਹੀਦਾ ਸੀ, ਲੇਕਿਨ ਕੁਛ ਵੀ ਹੈ ਨਾ ਇਹ ਨਹੀਂ ਸੀ, ਇਹ ਨੀ ਭੁੱਲੀਦਾ ਸੀ। ਸਭ ਤੋਂ ਪਹਿਲੇ ਪੈਸੇ ਲੈ ਕੇ ਜਿਹੜੇ ਨਾ ਉਹ ਹਰ ਚੀਜ਼, ਭਾਵੇਂ ਹੋਰ ਭਾਵੇਂ ਕੋਈ ਚੀਜ਼ ਭੁੱਲ ਜਾਈਏ, ਲੇਕਿਨ ਸਕੂਲ ਜਾਣ ਲੱਗਿਆ ਇਹ ਨਹੀਂ ਸੀ ਭੁੱਲਣਾ ਕਿ ਪੈਸੇ ਲੈ ਕੇ ਜਾਂਦੇ ਨੇ ਉਹ। ਤੇ ਅਗਰ ਹਾਂਜੀ, ਅਗਰ ਵਾਲਦ ਸਾਹਿਬ ਨੂੰ ਅਸੀਂ ਅੱਬੂ ਜੀ ਕਹਿਣਾ ਤੇ ਅੰਮੀ ਜੀ, ਤੇ ਅਗਰ ਅੱਬੂ ਜੀ ਨੇ ਸੁੱਤਾ ਵੀ ਹੋਣਾ ਤੇ ਉਹਨਾਂ ਨੂੰ ਹਲਕਾ ਜਿਹਾ ਉਠਾ ਕੇ ਕਹਿਣਾ ਕਿ ਪੈਸੇ ਦੇ ਦਿਓ। ਤੇ ਅੱਛਾ, ਫਿਰ ਇੰਨੀ ਵੀ ਸਾਡੀ ਜ਼ਰੂਰਤ ਨਹੀਂ ਸੀ ਹੁੰਦੀ, ਬੜਾ ਉਦੋਂ ਤੁਹਾਨੂੰ ਪਤਾ ਛੋਟੇ ਵੱਡੇ ਦਾ ਬੜਾ ਲਿਹਾਜ਼, ਬੜਾ ਅਦਬ ਹੁੰਦਾ ਸੀ। ਤੇ ਅੱਜ ਕੱਲ ਤੇ ਦੌਰ ਹੀ ਬਿਲਕੁਲ ਮੁਖਤਲਿਫ ਹੋ ਗਿਆ ਹੈ, ਤੇ ਅਸੀਂ ਤੇ ਬੜਾ ਡਰਦੇ ਸਾਂ ਆਪਣੇ ਤਾਇਆਂ ਤੋਂ, ਚਾਚਿਆਂ ਤੋਂ ਤੇ ਮਾਮਿਆਂ ਤੋਂ ਯਾਨੀ ਉਸ ਤੋਂ ਇਲਾਵਾ ਜਿਹੜੇ ਸਾਡੇ ਅਰਾਊਂਡ ਹੁੰਦੇ ਸਨ, ਜਿਹੜੇ ਸਾਡੇ ਰਿਸ਼ਤੇਦਾਰ ਹੋਰ ਵੀ ਵੱਡੇ ਸਨ ਜਿਹੜੇ ਸਾਡੇ ਤੋਂ, ਈਵਨ ਕਿ ਜਿਹੜੇ ਸਾਡੇ ਹਮਸਾਏ ਮੱਲੇਦਾਰ ਜਿਹੜੇ ਹੁੰਦੇ ਸਨ, ਮੱਲੇਦਾਰ ਵੀ ਅਸੀਂ ਜਿਹੜੇ ਵੱਡੇ ਹੁੰਦੇ ਸਨ, ਵੱਡਿਆਂ ਕੋਲੋਂ ਡਰੀਦਾ ਨਹੀਂ।
1: ਹਾਂ
3: ਤੇ ਉਹ ਦੌਰ ਐਸਾ ਸੀ ਕਿ ਕੋਈ ਵੀ ਕੋਈ ਮੱਲੇਦਾਰ ਵੀ ਹੁੰਦਾ ਸੀ, ਕੋਈ ਚਾਚਾ ਮਾਮਾ, ਉਹ ਯਕੀਨ ਕਰੋ ਡਾਂਟ ਦਿੰਦਾ ਸੀ। ਤੇ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਸ ਤਰ੍ਹਾਂ ਤੁਹਾਡੇ ਆਪਣੇ ਸਗੇ ਨੇ ਕਿਸੇ ਨੇ ਡਾਂਟਿਆ, ਤੇ ਫਿਰ ਉਹਦੀ ਬੜੀ, ਫਿਰ ਘਰ ਵਾਲਿਆਂ ਨੇ ਵੀ, ਬਲਕਿ ਅਗਰ ਘਰ ਵਾਲਿਆਂ ਨੂੰ, ਬਲਕਿ ਘਰ ਵਾਲਿਆਂ ਤੋਂ ਛੁਪਾਉਣਾ ਅਗਰ ਕਿਸੇ ਨੇ ਡਾਂਟਿਆ, ਤੇ ਹੁਣ ਅੱਜ ਕੱਲ੍ਹ ਤਾਂ ਬੱਚੇ ਆ ਕੇ ਦੱਸਦੇ ਨੇ ਕਿ ਮੈਨੂੰ ਫਲਾਨਾ ਚਾਚੇ ਨੇ ਤਾਇਆ, ਤੇ ਫਿਰ ਉਹ ਮਾਮਾ ਗੁੱਸਾ ਕਰਦੀਆਂ ਨੇ, ਤੇ ਇਹ ਕੌਣ ਹੁੰਦਾ ਸਾਡੇ ਬੱਚੇ ਨੂੰ ਕਹਿਣ ਵਾਲਾ? ਇਹ ਤੇ ਅੱਜ ਕੱਲ੍ਹ ਰਿਐਲਿਟੀ
1: ਹਾਂ
3: ਹੈ ਸਾਹਮਣੇ, ਅਸੀਂ
1: ਹਾਂ
3: ਵੀ ਹੁਣ ਦੇਖ ਰਹੇ ਹਾਂ।
1: ਬਿਲਕੁਲ
3: ਲੇਕਿਨ ਉਹ
1: ਬਿਲਕੁਲ
3: ਦੌਰ ਸੀ, ਉਹ ਦੌਰ ਸੀ ਕਿ ਇਸ ਤਰ੍ਹਾਂ ਬੱਚਿਆਂ ਨੂੰ ਸ਼ਹਿ ਨਹੀਂ ਸੀ ਦਿੱਤੀ ਜਾਂਦੀ। ਅਸੀਂ ਅਸੀਂ ਡਰਦੇ ਸਾਂ ਕਿ ਅਗਰ ਘਰ ਵਾਲਦਾ ਨੂੰ ਦੱਸਿਆ ਜਾਂ ਅੱਬੂ ਜੀ ਨੂੰ ਦੱਸਿਆ ਤੇ ਸਾਨੂੰ ਤੇ ਹੋਰ ਗੁੱਸਾ ਹੋਰ ਪੈਣੀਆਂ ਨੇ, ਤੇ ਅਸੀਂ ਤੇ
1: ਪੈਣੀਆਂ ਨੇ।
3: ਯਾਨੀ ਕਿ
1: ਹਾਂ,
3: ਸਾਨੂੰ
1: ਤੂੰ
3: ਇੰਨਾ
1: ਵੱਡੇ ਨੂੰ ਸ਼ਿਕਾਇਤ
3: ਡਰ
1: ਕਿਉਂ
3: ਖੌਫ
1: ਲਾਇਆ?
3: ਹੁੰਦਾ ਸੀ ਵੱਡਿਆਂ ਦਾ।
1: ਬਿਲਕੁਲ
3: ਅਸੀਂ
1: ਬਿਲਕੁਲ
3: ਉਸ ਮਾਹੌਲ ਦੇ ਵਿੱਚ ਜਿਹੜੇ ਨਾ ਅਸੀਂ ਹੋਏ ਆ ਵੱਡੇ, ਕਿ ਫਿਰ ਜਦੋਂ ਬੱਚਿਆਂ ਦੇ ਨਾਲ ਥੋੜਾ ਜਿਹਾ ਬਾਹਰ ਨਿਕਲਣਾ ਤੇ ਸਾਨੂੰ ਇਹ ਡਰ ਹੋਣਾ ਕਿ ਸਾਨੂੰ ਅੱਗੋਂ ਕੋਈ ਆਪਣਾ ਕੋਈ ਮੱਲੇਦਾਰ ਕੋਈ ਦੇਖ ਨਾ ਲਵੇ, ਘਰ ਵਾਲਿਆਂ ਨੂੰ ਨਾ
1: ਹਾਂ
3: ਦੱਸ ਦੇਵੇ, ਤੇ ਇਸ ਤਰ੍ਹਾਂ
1: ਹਾਂ
3: ਦੇ ਬੜੇ ਮਾਮਲਾਤ ਤੇ ਬੜੀਆਂ
1: ਬਿਲਕੁਲ
3: ਚੀਜ਼ਾਂ
1: ਬਿਲਕੁਲ
3: ਹੁੰਦੀਆਂ ਸਨ। ਹਾਂਜੀ,
1: ਬਿਲਕੁਲ
3: ਤੇ
1: ਬਿਲਕੁਲ
3: ਹਾਂਜੀ, ਤੇ ਖੈਰ ਉਦੋਂ ਮੇਰੇ ਨਾਲ ਉਸ ਦੌਰ ਦੇ ਵਿੱਚ ਤੇ ਜਿਹੜਾ ਟੀਵੀ ਵੀ ਉਹ ਹਰ ਘਰ ਦੇ ਵਿੱਚ ਨਹੀਂ ਸੀ ਹੁੰਦਾ। ਮੇਰਾ ਖਿਆਲ ਅਗਰ ਕੋਈ ਕਿਸੇ ਮਹੱਲੇ ਦੇ ਵਿੱਚ ਇੱਕ ਅੱਧੇ ਘਰ ਹੀ ਹੁੰਦਾ ਸੀ, ਤੇ ਜਿੱਥੇ
1: ਹਾਂ
3: ਰਾਤ ਨੂੰ ਡਰਾਮਾ ਦੇਖਣ ਵਾਸਤੇ ਸਾਰੇ ਲੋਕ ਇਕੱਠੇ ਹੁੰਦੇ ਸਨ,
1: ਇਕੱਠੇ ਹੋ
3: ਪਿਆਰ
1: ਜਾਂਦੇ ਸਨ।
3: ਮੁਹੱਬਤ, ਪਿਆਰ ਮੁਹੱਬਤ ਇੰਨਾ ਹੁੰਦਾ ਸੀ ਕਿ ਅੱਜ ਕੱਲ ਤੇ ਲੋਕ ਦਰਵਾਜ਼ਾ ਨਹੀਂ ਖੋਲਦੇ ਨਾ ਕਿਸੇ ਵਾਸਤੇ, ਤੇ ਉਸ
1: ਹਾਂ
3: ਟਾਈਮ ਯਕੀਨ ਕਰੋ ਕਿ ਲੋਕ ਖੁਦ ਹੱਸ ਕੇ ਆਪ ਕਹਿੰਦੇ ਸਨ ਕਿ ਆ ਜਾਓ ਸਾਡੇ ਘਰ ਦੇਖ ਲਓ, ਤੇ
1: ਸ਼ਾਇਦ
3: ਯਕੀਨ ਕਰੋ ਕਿ
1: ਦਰਵਾਜ਼ੇ ਬੰਦ ਹੀ ਨਹੀਂ ਹੁੰਦੇ ਸਨ, ਦਰਵਾਜ਼ੇ ਹਰ ਵੇਲੇ ਖੁੱਲੇ ਰਹਿ, ਪਰਦਾ ਲਗਾ ਹੁੰਦਾ ਸੀ ਦਰਵਾਜ਼ੇ ਅੱਗੇ, ਦਰਵਾਜ਼ੇ
3: ਜੀ
1: ਪੈਂਦੇ ਕਿਉਂਕਿ
3: ਜੀ
1: ਜੋੜੀ
3: ਜੀ
1: ਦਰਵਾਜ਼ੇ
3: ਦਰਵਾਜ਼ੇ
1: ਬੰਦ ਹੋਣ,
3: ਦਰਵਾਜ਼ੇ ਖੁੱਲੇ ਹੁੰਦੇ ਸਨ, ਜਿਹੜੇ ਮਰਜ਼ੀ ਘਰ ਵੜ ਜਾਣਾ, ਇੰਨਾ
1: ਬਿਲਕੁਲ
3: ਕਿ ਉਦੋਂ ਉਸ ਦੌਰ ਚ ਹੁੰਦਾ ਸੀ ਕਿ ਜਿਹੜੇ ਮਰਜ਼ੀ ਘਰ ਵੜ ਜਾਓ,
1: ਚੋਰੀ
3: ਤੇ
1: ਚਕਾਰੀ ਕਰਨੀ ਸੀ,
3: ਹਰ ਇੱਕ ਨੇ ਪਿਆਰ
1: ਸਾਰੇ
3: ਮੁਹੱਬਤ
1: ਦੂਸਰੇ ਦੇ
3: ਨਾਲ
1: ਮੂੰਹ ਤੇ ਨਜ਼ਰ
3: ਬੁਲਾਣਾ,
1: ਰੱਖਦੇ
3: ਬੇਟਾ ਆ ਜਾ, ਠੀਕ ਹੈ, ਖਿਲਾਣਾ ਪਿਲਾਣਾ, ਇਹ ਸਾਰੀਆਂ ਚੀਜ਼ਾਂ, ਬੜਾ ਪਿਆਰ
1: ਬਿਲਕੁਲ ਬਿਲਕੁਲ
3: ਮੁਹੱਬਤ, ਫਿਰ ਫੈਮਿਲੀਆਂ ਦਾ ਵੀ ਆਪਸ 'ਚ ਇੰਨਾ ਪਿਆਰ ਮੁਹੱਬਤ, ਜੁਆਇੰਟ ਸਿਸਟਮ ਜਿਹੜਾ ਸਾਡਾ ਪਾਕਿਸਤਾਨ ਦਾ ਜੁਆਇੰਟ ਸਿਸਟਮ, ਉਹ ਇੰਨਾ ਕੁ ਉਸ ਟਾਈਮ ਜ਼ਿਆਦਾ ਮਕਬੂਲ ਹੁੰਦਾ ਸੀ ਕਿ ਇਕੱਠੇ ਰਹਿੰਦੇ ਸਨ, ਪਿਆਰ ਮੁਹੱਬਤ ਆਪਸ ਵਿੱਚ, ਕੋਈ ਗੱਲਾਂ ਨਹੀਂ। ਤੇ ਹੁਣ ਤੇ ਮਾਹੌਲ ਹੀ ਸਾਰਾ ਅਜੀਬ ਹੋ ਗਿਆ ਕਿ ਡਰਾਮੇ ਦਾ ਜਿਹੜਾ ਟਾਈਮ ਦੇ ਉੱਤੇ ਸਾਰੇ ਮਹੱਲੇ ਨੇ ਇਕੱਠੇ ਹੋ ਜਾਣਾ, ਜਿੱਥੇ ਟੀਵੀ ਲੱਗਿਆ ਉੱਥੇ ਹੀ ਸਾਰਿਆਂ ਨੇ ਬੈਠਣਾ, ਪੂਰਾ ਡਰਾਮਾ ਦੇਖਣਾ ਔਰ ਸਾਰਿਆਂ ਨੇ ਇੰਜੋਏ ਕਰਨਾ। ਤੇ ਹੁਣ ਤੇ ਜਿਸ ਤਰ੍ਹਾਂ ਮੇਰਾ ਖਿਆਲ ਹੈ ਫੈਸਿਲਿਟੀਆਂ ਇਨਸਾਨ ਨੂੰ ਆ ਗਈਆਂ ਨੇ, ਉਸੇ ਤਰ੍ਹਾਂ ਜਿਹੜੇ ਨੇ ਉਹ ਲੋਕਾਂ ਦੇ ਆਪਸ ਵਿੱਚ ਪਿਆਰ ਮੁਹੱਬਤ ਵੀ ਖਤਮ ਹੋ ਗਏ ਨੇ
1: ਲੇਕਿਨ
3: ਬੇਸਿਕਲੀ ਇਹ
1: ਇਹ
3: ਜਿਹੜੀਆਂ।
1: ਹੋਣਾ ਸ਼ਾਇਦ ਕੋਈ
3: ਹਾਂਜੀ
1: ਕਿ ਅੱਜ ਅਨਸੇਫ ਵੀ ਬਹੁਤ ਜ਼ਿਆਦਾ ਹੋ ਗਿਆ, ਜਿੰਨੀਆਂ ਜਿੰਨੀਆਂ ਇਮਾਰਤਾਂ ਵੱਡੀਆਂ ਹੋ ਗਈਆਂ ਨੇ, ਪਹਿਲੇ ਸਿੰਗਲ ਸਟੋਰੀ ਹੈ, ਡਬਲ ਸਟੋਰੀ ਕਿੱਥੇ, ਸਿੰਗਲ ਸਟੋਰੀ ਘਰ ਸਨ, ਡਬਲ
3: ਜੀ
1: ਕਿੱਥੇ ਕਿੱਥੇ ਕੋਈ ਉੱਤੇ ਕਮਰਾ ਬਣਿਆ ਹੁੰਦਾ ਸੀ ਕੋਠੇ ਤੇ,
3: ਨਹੀਂ
1: ਵੀ ਚਲੋ ਕਿਸੇ
3: ਹਾਂਜੀ
1: ਨੇ ਛੱਤ ਤੇ ਕਮਰਾ ਵੀ ਬਣਾਇਆ ਸੀ ਇੱਕ, ਲੇਕਿਨ
3: ਯਕੀਨ
1: ਇਹ ਕਿ
3: ਕਰੋ।
1: ਹੁਣ
3: ਹਾਂ
1: ਕਿਰਾਏਦਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਅਨਸੇਫ ਹੋ ਗਈ ਜਗ੍ਹਾ, ਕਿਉਂਕਿ ਸਾਨੂੰ ਅਕਸਰ ਪਤਾ ਨਹੀਂ ਕਿਹੜਾ ਬੰਦਾ ਕਿੱਥੋਂ ਆਇਆ। ਪਹਿਲੇ ਤੇ ਹਰ ਬੰਦਾ ਜਾਣਦਾ ਸੀ, ਦਾਦੇ ਪੜਦਾਦੇ ਤੱਕ ਨੂੰ ਜਾਣਦਾ ਸੀ, ਨਾਲ ਵਾਲੇ ਘਰ ਚ ਕੌਣ ਰਹਿੰਦਾ, ਅਗਲੇ ਘਰ ਲੋਕ 25-25 ਸਾਲ ਦੇ ਵਾਕਫ ਹੁੰਦੇ ਸਨ, ਇਤਬਾਰ ਦਾ ਜ਼ਮਾਨਾ ਸੀ। ਅੱਜ ਤੇ ਨਾਲ ਵਾਲੇ ਘਰ ਦਾ ਪਤਾ ਹੀ ਨਹੀਂ, ਗਲੀਆਂ ਮਹੱਲੇ ਚ ਤੁਹਾਨੂੰ ਨਹੀਂ ਪਤਾ ਕਿ ਕਿਰਾਏਦਾਰ ਕਿੱਥੋਂ ਆਇਆ, ਅਸੀਂ ਬਿਲੀਵ ਨਹੀਂ ਕਰ ਸਕਦੇ, ਅਸੀਂ ਟਰੱਸਟ ਨਹੀਂ ਕਰ ਸਕਦੇ ਇੱਕ ਦੂਸਰੇ ਦੇ ਉੱਤੇ, ਅਸੀਂ
3: ਸਹੀ
1: ਕਿਸੇ ਦੇ
3: ਬਾਤ
1: ਹੱਥ ਦੀ
3: ਸਹੀ
1: ਦਿੱਤੀ
3: ਬਾਤ
1: ਚੀਜ਼ ਨਹੀਂ ਖਾ ਸਕਦੇ। ਪਹਿਲੇ ਤੁਹਾਨੂੰ ਯਾਦ ਹੈ ਤੁਹਾਡੀ ਵਾਰੀ ਵੀ ਹੁੰਦਾ ਸੀ, ਬੇ ਕੁੜੀਓ ਮੁੰਡਿਓ ਆ ਜਾਓ, ਵੰਡੀ ਦੇ ਛੋਲੇ ਲੈ ਜਾਓ, ਵੰਡੀ ਦੀ ਪੁੜੀਆਂ
3: ਬਿਲਕੁਲ,
1: ਲੈ ਜਾਓ।
3: ਉਹ ਤੇ ਬਹੁਤ ਜ਼ਿਆਦਾ ਨਾ, ਉਹ ਤੇ ਯਕੀਨ ਕਰੋ ਕਿ ਲੋਕ ਲੋਕ ਬਹਾਨੇ ਦੇ ਨਾਲ, ਇੱਕ
1: ਹਾਂ
3: ਬਹਾਨਾ ਬਹਾਨਾ ਲੋਕਾਂ ਨੂੰ ਚਾਹੀਦਾ ਹੁੰਦਾ ਸੀ ਕਿ ਅਸੀਂ ਚੀਜ਼ ਵੰਡੀਏ। ਅਸੀਂ ਵੀ ਯਾਨੀ ਬੱਚੇ ਖਾਸ ਤੌਰ ਤੇ ਬੱਚਿਆਂ ਦਾ ਇਹ ਜਿਹੜਾ ਇਹ ਬੜਾ ਇਹਦੇ ਵਿੱਚ ਸਾਨੂੰ ਇੱਕ ਬੜੀ ਖੁਸ਼ੀ ਮਿਲਦੀ ਸੀ ਕਿ ਫਲਾਣੇ
1: ਹਾਂ
3: ਘਰ 'ਚ ਚੀਜ਼ ਵੰਡੀ ਜਾ ਰਹੀ ਹੈ, ਫਿਰ
1: ਹਾਂ
3: ਸਾਡੇ ਘਰ ਚੀਜ਼ ਵੰਡੀ ਜਾ ਰਹੀ ਹੈ, ਤੇ ਅਸੀਂ ਦਰਵਾਜ਼ੇ 'ਚ ਖੜੇ ਹੋ ਕੇ ਜਨਾਬ
1: ਹਾਂ
3: ਆਵਾਜ਼ਾਂ ਦੇਣੀਆਂ, ਬੱਚਿਆਂ ਨੂੰ ਇਕੱਠਾ
1: ਹਾਂ
3: ਕਰਨਾ, ਫਿਰ ਕਿਸੇ
1: ਹਾਂ
3: ਵੱਲ ਹੋ ਰਹੀ ਹੈ। ਯਾਨੀ ਕਿ ਹਰ ਮਹੱਲੇ ਦੇ ਵਿੱਚ ਮੇਰੇ ਨਾਲ ਹਰ ਦੂਸਰੇ ਤੀਸਰੇ ਦਿਨ ਜਿਹੜਾ
1: ਹਾਂ
3: ਨਾ ਕਿਸੇ ਦੇ ਘਰ ਦੇ ਵਿੱਚ ਕੋਈ ਨਾ ਕੋਈ ਚੀਜ਼
1: ਕੋਈ
3: ਜ਼ਰੂਰ
1: ਜਾ
3: ਵੰਡੀ
1: ਰਹੇ
3: ਜਾਂਦੀ ਸੀ।
1: ਹਾਂ
3: ਖਾਸ ਤੌਰ ਤੇ ਫਿਰ ਮੁਹਰਮਾਂ ਦੇ ਦਿਨ ਆਨੇ, ਮਿਲਾਦੁਨ ਨਬੀ ਦੇ ਦਿਨ ਆਨੇ, ਇਹਨਾਂ
1: ਬਿਲਕੁਲ
3: ਤੇ ਫਿਰ ਰੋਜ਼ਾਨਾ ਹੀ ਮਾਮੂਲ ਹੁੰਦਾ ਸਾ ਕਿਸੇ ਨਾ ਕਿਸੇ
1: ਬਿਲਕੁਲ,
3: ਘਰ ਦੇ,
1: ਈਵਨ
3: ਠੀਕ ਹੈ।
1: ਇੱਥੇ ਤੱਕ ਕਿ
3: ਮੁਹਰਮਾਂ
1: ਸਬੀਲਾ
3: ਦੇ ਵਿੱਚ
1: ਵੀ ਵੰਡੀਆਂ ਜਾਂਦੀਆਂ,
3: ਜੀ
1: ਸਬੀਲਾ ਵੀ ਪੀਣ ਜਾਂਦੇ ਸਨ, ਦੁੱਧ ਸ਼ਰਬਤ
3: ਸਬੀਲਾ, ਫਿਰ
1: ਮਿੱਠਾ ਪਾਣੀ
3: ਮੁਹਰਮਾਂ ਦੇ ਵਿੱਚ ਕੁਝੀਆਂ ਜੀ, ਕੁਝੀਆਂ ਟੁੱਟੀਆਂ ਤੇ ਜਨਾਬ
1: ਟੁੱਟੀਆਂ
3: ਬੜਾ ਹਾਂਜੀ
4: ਉਦੋਂ ਨਾ ਮਹਿੰਗੀਆਂ ਮਠਿਆਈਆਂ ਵਗੈਰਾ ਰਸਗੁੱਲੇ ਤੇ ਗੁਲਾਬ ਜਾਮਨ ਨਹੀਂ ਸਨ, ਉਦੋਂ ਪਤਾਸ਼ੇ ਹੁੰਦੇ ਸਨ,
3: ਨਮਕ ਪਾ
4: ਜੀ
3: ਰਹੇ, ਠੀਕ ਹੈ,
4: ਜੀ ਨਮਕ ਪਾ ਰਹੇ
3: ਤੇ
4: ਤੋਂ
3: ਬੜਾ
4: ਬੰਦਾ
3: ਹੀ,
4: ਉਹਦੇ ਵਿੱਚ
3: ਅਗਰ ਬੜਾ
4: ਬੱਚੇ
3: ਹੀ ਖੁਸ਼ੀ
4: ਇਤਨੇ
3: ਦਾ,
4: ਖੁਸ਼ ਜਾਨ,
3: ਹਾਂਜੀ, ਬੜਾ ਹੀ ਕੋਈ ਖੁਸ਼ੀ ਦਾ ਅਗਰ ਮੌਕਾ ਹੁੰਦਾ ਸੀ ਨਾ, ਬੜਾ ਹੀ ਬਹੁਤ ਜ਼ਿਆਦਾ, ਅਗਰ ਕੋਈ ਸ਼ਾਦੀ ਕਿਸੇ ਦੀ ਹੋਣੀ ਤੇ ਬਹੁਤ ਹੀ ਜ਼ਿਆਦਾ, ਅਗਰ ਕੋਈ ਮਿਠਾਈ ਬਣਨੀ ਤੇ ਉਹ ਲੱਡੂ ਬਣਨੇ, ਕਿ
1: ਲੱਡੂ
3: ਸਭ
1: ਤੋਂ ਜ਼ਿਆਦਾ
3: ਗੱਲ ਹੀ
1: ਮਸ਼ਹੂਰ
3: ਹੋ ਜਾਏ।
1: ਹਾਂ ਸ਼ੱਕਰਪਾਰੇ
2: ਨਾਲ ਜਾਂ ਲੱਡੂ ਪੈਦਾ ਹੁੰਦਾ ਸੀ ਤੇ ਮਠਿਆਈ ਬਣਦੇ ਸੀ, ਉਹ ਲੱਡੂ ਬਣਾ ਕੇ ਭੇਜਦੇ ਸੀ,
1: ਲੱਡੂ ਆਰਡਰ ਤੇ
3: ਹਾਂ ਜੀ, ਮੋਤੀ ਚੂਰ ਜਨਾਬ। ਅੱਛਾ ਲੱਡੂ ਵੀ ਬਕਾਇਦਾ ਲੋਕ, ਫਿਰ ਸ਼ਾਦੀਆਂ ਹੁੰਦੀਆਂ ਸੀ, ਲੋਕ ਆਪਣੇ ਘਰਾਂ ਦੇ ਵਿੱਚ ਹਲਵਾਈ ਨੇ ਘਰ ਆ ਕੇ ਬਹਿ ਕੇ ਉੱਥੇ ਘਰਾਂ ਦੇ ਵਿੱਚ ਬਣਾਉਣਾ, ਜਲੇਬੀ ਕੱਢਣੀ, ਜਲੇਬੀ ਵੀ ਘਰ ਕੱਢਣੀ, ਤੇ ਉਹ ਇਸ ਤਰ੍ਹਾਂ ਦਾ ਮਾਹੌਲ ਸੀ, ਦੁਕਾਨਾਂ ਤੋਂ ਜਾ ਕੇ ਨਹੀਂ ਸੀ ਲਿਆ ਜਾਂਦਾ, ਖੁਦ ਆਪਣੇ ਘਰ ਬੈਠ ਕੇ ਉੱਥੇ ਕਢਵਾਇਆ ਜਾਂਦਾ ਸੀ, ਖੀਰਾਂ ਬੰਨੀਆਂ।
1: ਇਹਦੇ ਘਰ ਦੀ ਜਨਾਨੀਆਂ ਜਿਹੜੀਆਂ ਨੇ ਉਹ ਸ਼ਾਇਦ ਨਿਕੰਮੀਆਂ ਨੇ, ਸੁਚੱਚੀਆਂ ਨਹੀਂ ਨੇ, ਤੇ ਤਾਂ ਇਹਨਾਂ ਦੇ ਘਰ ਬਾਹਰ ਬਾਹਰੋਂ ਖਾਣਾ ਆ ਰਿਹਾ, ਲੋਕ ਨਾ ਅੱਛਾ ਨੀ ਸਮਝਦੇ ਸਨ, ਅੱਜ ਤੇ ਫੈਸ਼ਨ ਬਣ ਗਿਆ ਨਾ ਕਿ ਬਾਹਰ, ਮੇਰਾ ਖਿਆਲ ਹੈ ਮੁਸ਼ਕਲ ਨਾਲ ਹੀ ਘਰ ਹਾਂਡੀ ਰੋਟੀ ਹੁੰਦੀ ਹੈ, ਬਾਕੀ ਤੇ ਜ਼ਿਆਦਾਤਰ ਆਰਡਰ ਹੋ ਜਾਂਦਾ ਸਾਰਾ ਕੁਛ, ਇਹ ਪਹਿਲੇ ਨਹੀਂ ਸੀ, ਇਹ ਫਰਕ ਜਿਹੜਾ ਆਇਆ।
3: ਮੈਂ ਤੇ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਤੁਸੀਂ ਇਹ ਪ੍ਰੋਗਰਾਮ ਬੰਦਿਆਂ ਦਾ ਰੱਖਣ ਦੀ ਬਜਾਏ ਨਾ ਇਹ ਜ਼ਿਆਦਾ ਔਰਤਾਂ ਦਾ ਰੱਖਿਆ ਕਰੋ, ਤਾਂ ਕਿ ਉਹਨਾਂ ਨੂੰ ਜ਼ਿਆਦਾ ਉਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ, ਕਿਉਂਕਿ ਦੇਖੋ ਜਿਹੜੇ ਜਿਹੜੇ ਆ ਘਰਾਂ ਦੇ ਮਾਹੌਲ ਨੇ ਨਾ, ਜਿਹੜੀਆਂ ਚੀਜ਼ਾਂ ਇਹ ਪ੍ਰਵਾਨ ਚੜ੍ਹਦੀਆਂ ਨੇ ਔਰਤਾਂ ਤੋਂ, ਘਰ ਦਾ ਕਲਚਰ, ਬੱਚਿਆਂ ਦਾ ਕਲਚਰ,
1: ਮਰਦ ਲਿਆਂਦੇ ਨੇ ਨਾ, ਮਰਦ ਖੁਸ਼ ਹੁੰਦੇ ਨੇ, ਉਹ ਵੀ ਅਸੀਂ ਫੀਲ ਕਰਦੇ ਨੇ ਕਿ ਚਲੋ ਠੀਕ ਹੈ ਕੋਈ ਗੱਲ ਨਹੀਂ, ਚਲੋ ਯਾਰ ਅੱਛਾ ਮੈਂ ਬਾਹਰ ਜਾ ਰਿਹਾ, ਉਹ ਦੋ ਦੋ ਤਿੰਨ ਤਿੰਨ ਘੰਟੇ ਲੈਣ ਚ ਲੱਗ ਕੇ ਤੇ ਹਲਵਾ ਪੂਰੀ ਲੈ ਰਹੇ ਨੇ ਜਾਂ ਕਚੋਰੇ ਲੈ ਰਹੇ ਨੇ ਜਾਂ ਸਿਰੀ ਪਾਏ ਲੈਣ ਗਏ ਨੇ, ਮੈਂ ਖੁਦ ਦੇਖਿਆ ਕਿ ਤੁਹਾਨੂੰ ਵੀ ਪਤਾ ਹੋਏਗਾ, ਲੋਹਰੀ ਚ ਵੀ ਨੇ, ਪਿੰਡੀ ਚ ਵੀ ਤੇ ਕਈ ਜਗ੍ਹਾ ਤੇ ਅਲੀ ਬਾਈ ਵੀ ਜਾਣਦੇ ਹੋਣਗੇ ਰਾਜਾ ਸਾਹਿਬ ਨੂੰ, ਜਿੱਥੇ ਚਾਰ ਚਾਰ ਘੰਟੇ ਲੈਣ ਚ ਲੱਗ ਕੇ ਤੇ ਹੁਣ ਤੇ ਬਾਕਾਇਦਾ ਰਮਜ਼ਾਨ ਦੀਆਂ ਰਾਤਾਂ ਵਿੱਚ ਰਾਤੀ ਉਹ ਇਸ਼ਾ ਤਰਾਵੀ ਪੜੇ ਨਾ ਪੜੇ ਉਹ ਜਾ ਕੇ ਲੈਣ ਚ ਲੱਗੇਗਾ ਕਰਤਾਰਪੁਰ ਦੀ ਅੱਗੇ ਨਵੇਂ ਮੁਹੱਲੇ ਦੀ, ਤੇ ਉੱਥੇ ਜਾ ਕੇ ਇੱਥੇ ਜੀ ਅਸੀਂ ਲੈ ਕੇ ਆਉਣੇ ਨੇ ਪਾਵੇ, ਤੇ ਉਹ ਫਿਰ ਇਫਤਾਰੀ ਨਾ ਸਹਿਰੀ ਵੇਲੇ ਵੇਲਾ ਆਉਂਦਾ, ਟਾਈਮ ਆਉਂਦਾ ਉਹਨਾਂ ਦਾ, ਤੇ ਉਹਨਾਂ ਨੇ ਕੋਈ ਇਬਾਦਤ ਨਹੀਂ, ਕੋਈ ਕੁਝ ਨਹੀਂ, ਤੇ ਮਰਦ ਖੁਸ਼ੀ ਨਾਲ ਕਿਉਂ ਜਾਂਦੇ ਨੇ, ਮਰਦਾਂ ਨਾ ਉਹ ਕਹਿਣ ਜੀ ਘਰ ਪਕਾਉਣਾ ਤੇ ਠੀਕ ਹੈ ਪੈਸੇ ਦੇ ਦੇਣਾ ਵਾ ਜਾਓ ਆਪੇ ਜਾ ਕੇ ਲਿਆਓ,
2: ਰਾਤੀ ਸਾਰੀ ਮਰ ਜਾਂਦੇ ਨੇ,
1: ਮਰ ਸਮਝਾਉਂਦੇ ਨੇ, ਪਤਾ ਨੀ ਉਹਨਾਂ ਨੂੰ ਗੱਪ ਸ਼ਪ ਦੀ ਜਗ੍ਹਾ ਮਿਲ ਜਾਂਦੀ ਹੈ, ਇੱਕ ਟਾਕਿੰਗ ਪੁਆਇੰਟ ਮਿਲ ਜਾਂਦਾ ਕਿ ਉੱਥੇ ਜਾ ਕੇ ਤੇ ਮੈਂ ਇੰਜੋਏ ਕਰਾਂਗਾ ਬੈਠ ਕੇ ਗੱਪ ਸ਼ਪ ਲਾਵਾਂਗਾ, ਲੇਕਿਨ ਇਹ ਮਰਦ ਨਾ ਜਾਣ, ਤੇ ਔਰਤਾਂ ਪਹਿਲੇ ਵੀ ਤੇ ਪਾਵੇ ਘਰ ਪੱਕਦੇ ਸਨ, ਹਲੀਮ ਤੇ ਨਾਲ ਖੱਦਿਆਂ ਖੱਦਾਂ ਸ਼ਦਾ ਸਭ ਕੁਛ ਘਰ ਪੱਕਦਾ ਸੀ, ਬੜਾ ਮਜ਼ੇਦਾਰ। ਲੇਕਿਨ ਤੁਸੀਂ ਇਹ ਦੱਸੋ ਕਿ ਤੁਹਾਡੀ ਅੰਮੀ ਜੀ ਸਵੇਰੇ ਨਾਸ਼ਤੇ ਵੇਲੇ ਕੀ ਬਣਾਉਂਦੇ ਸਨ ਜ਼ਿਆਦਾਤਰ ਸ਼ੌਕ ਨਾਲ?
3: ਦੇਖੋ ਸਾਡੇ ਘਰ ਦੇ ਵਿੱਚ ਨਾ ਤੇ ਬੜਾ ਵਾਲਦ ਸਾਹਿਬ ਜਿਹੜੇ ਨਾ ਉਹ ਮਾਸ਼ਾਅੱਲਾ ਉਹਨਾਂ ਦਾ ਬੜਾ ਇੱਕ ਅਸਰ ਰਸੂਖ ਹੁੰਦਾ ਸੀ ਘਰ ਦੇ ਵਿੱਚ, ਉਹਨਾਂ ਦੀ ਜ਼ਿਆਦਾ ਚੱਲਦੀ ਸੀ ਉਹ ਇਸ। ਅੱਛਾ ਸਾਡੇ ਘਰ ਇਹ ਗੱਲ ਸੀ, ਸਰਦੀ ਗਰਮੀ ਹੋਵੇ ਨਾ, ਉਹਨਾਂ ਨੇ ਵਾਲਦ ਸਾਹਿਬ ਇੰਨੇ ਸ਼ੌਕੀਨ ਸਨ, ਅੱਲਾ ਉਹਨਾਂ ਨੂੰ ਜੰਨਤ ਚ ਜਗ੍ਹਾ ਦੇ, ਉਹ ਲੱਸੀ ਸਾਡੇ ਘਰ ਬਣਦੀ ਹੁੰਦੀ ਸੀ, ਉਹ ਸੁਬਾਹ ਨੂੰ ਉੱਠ ਕੇ ਨਾ ਅਸੀਂ ਜਨਾਬ ਉਹਨਾਂ ਨੇ ਨਾ ਲੱਸੀ, ਉਹਨਾਂ ਨੇ ਕਿਹਾ ਜੀ ਲੱਸੀ ਪੀਓ, ਸਰਦੀ ਗਰਮੀ ਉਹ ਚਾਹੇ ਨੀ ਸੀ ਬਣਨ ਦਿੰਦੇ, ਉਹ ਕਹਿੰਦੇ ਸੀ ਨਹੀਂ ਜੀ ਦਹੀਂ ਲੱਸੀ, ਲੱਸੀ ਨੀ ਪੀਣੀ ਤੇ ਦਹੀਂ ਖਾਓ। ਫਿਰ ਅਸੀਂ ਉਹ ਆਪਣਾ ਕਦੀ ਉਹ ਬੰਨ ਮਿਲਦੇ ਸਨ, ਉਸ ਟਾਈਮ ਡਬਲ ਰੋਟੀ ਤੇ ਬਹੁਤ ਘੱਟ ਇਸਤੇਮਾਲ ਹੁੰਦੀ ਸੀ, ਬੰਨ ਮਿਲਦੇ ਸਨ, ਬੰਨ ਉਹ ਲੱਸੀ ਦੇ ਵਿੱਚ ਡਬੋ ਕੇ ਖਾਣੇ, ਠੀਕ ਹੈ, ਉਹ ਕੁਲਚੇ ਕੁਲਚੇ ਮੰਗਵਾ ਲੈਣੇ ਤੀਰਾਂ ਨੇ, ਉਹ ਲੱਸੀ ਦੇ ਨਾਲ ਨਾਸ਼ਤਾ ਉਹਨਾਂ ਦਾ ਕਰਨਾ, ਦਹੀਂ ਦੇ ਨਾਲ ਉਹਨਾਂ ਦਾ ਕਰਨਾ, ਇਹ ਸਾਡਾ ਜ਼ਿਆਦਾਤਰ ਜਿਹੜਾ ਹੁੰਦਾ ਸੀ।
1: ਹਲਵਾ ਪੂਰੀ ਤੇ ਨਾਨ ਚਨੇ ਦਾ ਜਾਂ ਸੀਰੀ ਪਾਈ ਦਾ ਕਲਚਰ ਨੀ ਸ਼ੁਰੂ ਹੋਇਆ ਸੀ? ਤੁਸੀਂ ਧਰਮਪੁਰੇ ਦੇ ਇਲਾਕੇ ਦੀ ਗੱਲ ਕਰ ਰਹੇ ਹੋ ਨਾ, ਜਿੱਥੇ ਤੁਹਾਡਾ 10-12 ਸਾਲ ਦਾ ਬਚਪਨ ਗੁਜ਼ਰਿਆ।
3: ਇਹ ਹੋਇਆ, ਲੇਕਿਨ ਬਾਅਦ ਚੋ ਇਹ ਚੀਜ਼ਾਂ ਜ਼ਿਆਦਾਤਰ ਜ਼ਿਆਦਾ 80 ਤੋਂ ਬਾਅਦ ਚੋ
1: ਅੱਛਾ
3: ਹੋਈਆਂ ਨੇ, ਬਾਹਰ ਦਾ ਜਿਹੜਾ ਜ਼ਿਆਦਾਤਰ ਨਾਸ਼ਤਾ ਚੱਲਦਾ ਤੇ ਉਦੋਂ ਵੀ ਸੀ, ਲੇਕਿਨ ਲੋਕਾਂ ਦੇ ਵਿੱਚ
1: ਘੱਟ ਘੱਟ ਸਪੈਸ਼ਲ ਮਹਿਮਾਨ ਆ ਗਏ ਨੇ, ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੈ।
3: ਹੁਣ ਤੇ ਟੋਟਲੀ ਲਾਹੌਰ ਦੇ ਵਿੱਚ ਹਰ ਔਰਤ ਦੀ ਖੁਆਇਸ਼ ਹੁੰਦੀ ਹੈ ਕਿ ਘਰ ਉਹਨੂੰ ਕੁਛ ਨਾ ਬਣਾਉਣਾ ਪਵੇ, ਤੇ ਜਾਓ ਜੀ ਬਾਹਰੋਂ ਲੈ ਆਓ, ਉਹ ਜਨਾਬ ਬਾਹਰੋਂ ਆਉਂਦਾ ਹੈ। ਇਹ ਤੇ ਮੇਰਾ ਖਿਆਲ ਜਿਹੜਾ ਸਾਡਾ ਸਾਡਾ ਜਿਹੜਾ ਕਲਚਰ ਹੈ ਨਾ, ਮੈਂ ਇਹ ਸਮਝਣਾ ਹੈ ਕਿ ਜਿਹੜਾ ਬੜਾ ਖੂਬਸੂਰਤ ਜਿਹੜਾ ਸਾਡਾ ਕਲਚਰ ਸੀ, ਉਹ ਸਾਡੀਆਂ ਔਰਤਾਂ ਨੇ ਖਰਾਬ ਕੀਤਾ,
1: ਕਿਉਂਕਿ
3: ਦੇਖੋ ਇਹ ਕਲਚਰ ਨਿਕਲਦਾ ਘਰ ਤੋਂ, ਘਰ ਤੋਂ ਨਿਕਲਦਾ, ਤੇ ਬੰਦੇ ਤੇ ਅੱਜ ਬੰਦਿਆਂ ਦੀ ਜਿਹੜੇ ਸਾਡੇ ਲੋਕ ਨੇ ਨਾ
5: ਬੰਦੇ ਉਹਨਾਂ ਦੇ ਤੇ ਅੱਜ ਵੀ ਜਿਹੜੇ
3: ਮਾਈਕ ਨੇ ਅੱਜ ਤਰ੍ਹਾਂ ਬੈਠਣਾ ਬਾਹਰ ਦੋਸਤਾਂ 'ਚ ਬੈਠਣਾ ਗੱਪਾਂ ਮਾਰਨੀਆਂ ਉਹ ਹੀ ਸਾਰਾ, ਲੇਕਿਨ ਜਿਹੜਾ ਘਰੋਂ ਜਿਹੜਾ ਇੱਕ ਘਰ ਦਾ ਜਿਹੜਾ ਕਲਚਰ ਸੀ ਨਾ ਖਾਣ ਬਣਾਉਣ ਵਾਲਾ ਬੱਚਿਆਂ ਦਾ ਸਾਰਾ, ਬੱਚਿਆਂ ਨੂੰ ਇੰਨਾ ਕੁ ਮੇਰੇ ਹਿਸਾਬ ਨਾਲ ਨਾ ਅੱਜ ਕੱਲ ਦੇ ਦੌਰ ਚ ਅਸੀਂ ਆਪਣੇ ਆਪ ਨੂੰ ਦੇਖੀਏ ਤੇ ਹੁਣ ਅੱਜ ਕੱਲ ਦੇ ਬੱਚੇ ਦੇਖੀਏ ਤੇ ਸਾਨੂੰ ਕਿਸੇ ਟਾਈਮ ਗੁੱਸਾ ਵੀ ਆਉਂਦਾ, ਜੈਲਸੀ ਵੀ ਹੁੰਦੀ ਹੈ, ਉਹ ਇਸੇ ਵਾਸਤੇ ਹੁੰਦੀ ਹੈ ਕਿ ਸਾਨੂੰ ਤੇ ਅਗਰ ਅਸੀਂ ਕੋਈ ਚੀਜ਼ ਮੰਗਦੇ ਸੀ ਸਾਨੂੰ ਤੇ ਥੱਪੜ ਪੈਂਦਾ ਸੀ ਅੱਗੋਂ, ਠੀਕ ਹੈ, ਇਹਨਾਂ ਨੂੰ ਤੇ ਪੁੱਛਿਆ ਜਾਂਦਾ ਕਿ ਦੱਸੋ ਤੁਹਾਡੇ ਕੀ ਖਾਓਗੇ ਬੇਟਾ, ਕੀ ਲੈ ਕੇ ਆਈਏ ਤੁਹਾਡੇ ਵਾਸਤੇ,
1: ਬਿਲਕੁਲ ਅੱਜ ਦਾ ਬੱਚਾ ਅਸਮਾਨ ਤੇ ਬਿਠਾਤਾ ਸੀ, ਬਿਲਕੁਲ ਸਹੀ ਕਹਿ ਰਹੇ,
3: ਜੋ ਮਾਂ ਪਿਓ ਦਿੰਦਾ ਸੀ ਅਸੀਂ ਤੇ ਉਹੀ ਸ਼ਬਰ ਸਬਰ ਸ਼ੁਕਰ ਕਰਕੇ ਉਹੀ
1: ਸਾਡੇ ਕੋਲ ਚੁਆਇਸ ਨਹੀਂ ਸੀ ਹੁੰਦੀ ਨਾ ਸ਼ਾਇਦ ਸਾਡੇ ਕੋਲ ਚੁਆਇਸ ਨਹੀਂ ਸੀ ਹੁੰਦੀ ਕਿ ਅਸੀਂ ਚੁਣ ਲਈਏ ਕਿ ਇਹ ਜਾਂ ਇਹ, ਉਹ ਕਹਿੰਦੇ ਸਨ ਬਸ ਇਹ ਵੇ
3: ਸਿਆਣੇ ਸੁਪੇ ਤੇ ਤੂੰ ਲੈਣਾ ਮੈਂ ਨਹੀਂ ਮੈਂ ਖਾਣਾ ਇਹ ਨਹੀਂ ਖਾਣਾ, ਮੈਨੂੰ ਪੀਜ਼ਾ ਲਿਆ ਕੇ ਦਿਓ, ਮੈਨੂੰ ਬਰਗਰ ਲਿਆ ਕੇ ਦਿਓ, ਔਰ ਉਹ ਮਾਂ ਪਿਓ ਪੂਰੀ ਕਰਦਾ ਉਹਨਾਂ ਦੀ ਗੱਲ, ਤੇ ਫਿਰ ਅਗਰ ਅਸੀਂ
4: ਇਹ ਸਭ ਚੀਜ਼ਾਂ ਨਾਕਸ ਨੇ, ਕੋਈ ਵੀ ਇਹਦੇ ਵਿੱਚ ਚੀਜ਼ ਜਿਹੜੀ ਉਹ ਬੱਚੇ ਦੇ ਜਾਂ ਵੱਡੇ ਦੇ ਸਿਹਤ ਵਾਸਤੇ ਠੀਕ ਕੋਈ ਵੀ ਨਹੀਂ ਹੈ,
3: ਕਲਚਰ ਵੀ ਖਰਾਬ ਕੀਤਾ ਸਿਹਤ ਵੀ ਖਰਾਬ ਕੀਤੀ,
1: ਬਿਲਕੁਲ ਵੱਡੇ ਅਸੀਂ ਮੋਟੇ ਵੀ ਹੋ ਗਏ ਭੱਦੇ ਵੀ ਹੋ ਗਏ, ਪਰਸਨੈਲਿਟੀਆਂ ਵੀ ਤਬਾਹ ਹੋ ਗਈਆਂ ਬੱਚਿਆਂ ਦੀਆਂ, ਬੱਚੇ ਜ਼ਿਹਨੀ ਤੌਰ ਤੇ ਇਹ ਜੰਕ ਫੂਡ ਖਾ ਖਾ ਕੇ ਲੇਜ਼ੀ ਹੋ ਗਏ, ਉਹ ਇੰਟੈਲੀਜੈਂਟ ਨਹੀਂ ਰਹੇ ਇਤਨੇ ਜਿਸ ਤਰ੍ਹਾਂ ਕਿ ਸਾਡੇ ਬੱਚੇ।
3: ਅਗਰ ਅੱਜ ਕੱਲ੍ਹ ਹੁਣ ਸਾਡੀਆਂ ਭੈਣਾਂ ਨੇ ਜਾਂ ਜਿਹਨਾਂ ਦੇ ਹੁਣ ਛੋਟੇ ਭਾਂਜੀਆਂ ਨੇ ਭਤੀਜੀਆਂ ਜਿਹੜੀਆਂ ਸ਼ਾਦੀਆਂ ਹੋ ਗਈਆਂ ਉਹਨਾਂ ਦੇ ਬੱਚੇ ਛੋਟੇ, ਉਹਨਾਂ ਨੂੰ ਅਗਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਇਹ ਬੱਚਿਆਂ ਦੀ ਕੁਛ ਸੁਣਦੇ, ਉਹ ਕਹਿੰਦੇ ਨਹੀਂ ਕੋਈ ਮਸਲਾ ਨੀ, ਸਾਰਿਆਂ ਦੇ ਬੱਚੇ ਅੱਜ ਕੱਲ੍ਹ ਸਾਰਿਆਂ ਦੇ ਬੱਚੇ ਇੰਜ ਕਰਦੇ ਨੇ, ਬੜਾ ਗੱਲ ਬਣਿਆ ਕਿ ਤੁਸੀਂ ਆਪਣੇ ਘਰ ਦਾ ਮਾਹੌਲ ਕਲਚਰ ਨਹੀਂ ਚੇਂਜ ਕਰਦਾ, ਤੁਸੀਂ ਲੋਕਾਂ ਵੱਲ ਦੇਖ ਕੇ ਇੱਕ ਦੂਸਰੇ ਵੱਲ ਦੇਖ ਕੇ ਚੱਲਦੇ ਹੋ ਸਾਰਾ,
1: ਤੇ ਇਹ
3: ਮੈਂ ਸਮਝ। ਹਾਂਜੀ
1: ਅੱਛਾ, ਤੁਸੀਂ ਆਪਣੇ ਅਗਰ 10 ਸਾਲ ਦਾ ਟਾਈਮ ਯਾਦ ਕਰੋ ਤੇ ਤੁਹਾਨੂੰ ਇਹ ਵੀ ਯਾਦ ਆਉਂਦਾ ਹੋਏਗਾ ਕਿ ਅੰਮੀ ਜੀ ਘਰ ਸਿਲਾਈ ਕਰਦੇ ਸਨ ਜਾਂ ਦਰਜੀ ਕੋਲ ਕੱਪੜੇ ਸਵਾਏ ਜਾਂਦੇ ਸਨ ਜਾਂ ਫਿਰ ਖਾਬੇ ਤੇ, ਅਸੀਂ ਹੁਣੇ ਗੱਲ ਕਰ ਲਈ ਕਿ ਖਾਬੇ ਸਾਰੇ ਘਰ ਬਣਦੇ ਸਨ, ਸ਼ਰਬਤ ਬਣਦੇ ਸਨ ਘਰ ਵਿੱਚ, ਅਚਾਰ ਮੁਰੱਬੇ ਘਰ ਪੈਂਦੇ ਸਨ, ਕੱਪੜੇ ਘਰ ਧੁਲਦੇ ਸਨ, ਸਾਬਣ ਘਰ ਬਣਾਇਆ ਜਾਂਦਾ ਸੀ, ਮੈਨੂੰ ਯਾਦ ਚੰਗੀ ਤਰ੍ਹਾਂ, ਉਹ ਕੜਾਈ ਵਿੱਚ ਸਾਬਣ ਬਣਾ ਕੇ ਉਹ ਕੱਪੜਾ ਛੱਡਦਾ ਸੀ ਇਹਦੇ ਨਾਲ, ਤੇ ਉਹ ਘਰ ਤਿਆਰ ਹੁੰਦਾ ਸੀ, ਮੁਰੱਬੇ ਬਣਦੇ ਸਨ ਹਰ ਸਾਲ ਸਰਦੀ ਦੇ ਉੱਤੇ ਸਾਡੀਆਂ ਮਾਵਾਂ ਉਸ ਟਾਈਮ ਵਿੱਚ ਜਦੋਂ ਅਸੀਂ 10-12 ਸਾਲ ਦੇ ਸਾਂ, ਤੁਸੀਂ ਵੀ ਤੁਹਾਡੀ ਅੰਮੀ ਵੀ ਬਣਾਉਂਦੇ ਹੋਣਗੇ ਦਾਲਾਂ ਦੇ ਹਲਵੇ ਪਿੰਨੀਆਂ ਨਾਲ ਜਨਾਬ ਬਹੁਤ ਸਾਰੇ ਲੱਡੂ, ਇਹ ਚੀਜ਼ਾਂ ਹਰ ਸਾਲ ਇੱਕ ਵੱਡਾ ਨਸਰ ਬਣਾ ਕੇ ਰੱਖਿਆ ਜਾਂਦਾ ਸੀ ਕਿ ਹੁਣ ਸਰਦੀ ਦੇ ਸੀਜ਼ਨ ਵਿੱਚ ਰਾਤੀ ਸੋਣੇ ਲਈ ਇੱਕ ਦੋ ਚੀਜ਼ਾਂ ਪੰਜੀਰੀ ਬਣਦੀ ਸੀ, ਹੈਨਾ,
3: ਮੇਰੇ ਦਾਦਾ ਜਗ੍ਹਾ ਦੇ ਉਹ ਪੰਜੀਰੀ ਬਣਾ ਕੇ ਇੰਨੀ ਉਹ ਸਰਦੀਆਂ ਵਾਸਤੇ ਰੱਖ ਲੈਂਦੇ ਹੁੰਦੇ ਸਨ, ਤੇ ਮੈਨੂੰ ਯਾਦ ਹੈ ਉਹਨਾਂ ਨੇ ਉਹ ਰੋਜ਼ਾਨਾ ਉਹਨਾਂ ਨੇ ਆਪਣੇ ਵਾਸਤੇ ਬਣਾਈ ਹੁੰਦੀ ਸੀ, ਉਹਨਾਂ ਨੇ ਰੋਜ਼ਾਨਾ ਜਾ ਕੇ ਨਾ ਉਹ ਡੱਬਾ ਖੋਲਣਾ ਤੇ ਇੰਨੀ ਕੁ ਉਹਨਾਂ ਨੇ ਆਪਣੇ ਵਾਸਤੇ ਕੱਢੀ, ਇੱਕ ਦਿਨ ਨਾ ਮੈਨੂੰ ਅੱਜ ਵੀ ਯਾਦ ਹੈ ਮੈਂ ਕਰੀਬ ਖੇਡ ਰਿਹਾ ਸਾਂ ਤੇ ਮੈਨੂੰ ਉਹਨਾਂ ਨੇ ਆਵਾਜ਼ ਦਿੱਤੀ ਹੈ ਦਰਾ, ਮੈਂ ਨੀ ਸੀ ਕਦੀ ਚੁੱਕੀ, ਮੈਨੂੰ ਆਵਾਜ਼ ਦੇ ਕੇ ਨਾ, ਮੇਰੇ ਨਾਲ ਮੇਰੀ ਉਮਰ 6 ਸਾਲ ਦਾ 5-6 ਸਾਲ ਦਾ ਮੈਂ ਹੋਵਾਂਗਾ, ਮੈਨੂੰ ਉਹਨਾਂ ਨੇ ਆਵਾਜ਼ ਦੇ ਕੇ ਨਾ ਤੇ ਮੈਨੂੰ ਉਹਨਾਂ ਨੇ ਥੋੜੀ ਜਿਹੀ ਦਿੱਤੀ, ਮੈਨੂੰ ਬੜੀ ਟੇਸਟੀ ਲੱਗੀ, ਉਹ ਮੈਂ ਰੋਜ਼ ਹੀ ਉਹਨਾਂ ਦਾ ਦੇਖਾਂ, ਮੈਨੂੰ ਪਤਾ ਲੱਗ ਗਿਆ ਇਹਨਾਂ ਦਾ ਟਾਈਮ ਦਾ ਪਤਾ ਲੱਗ ਗਿਆ, ਜਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਜਾ ਕੇ ਉਹ ਖੋਲਣੀ ਹੈ ਨਾ, ਤੇ ਮੈਂ ਉੱਥੇ, ਹਾਲਾਂਕਿ ਹੋਰ ਵੀ ਕਜ਼ਨ ਵਗੈਰਾ ਸਾਰੇ ਹੁੰਦੇ ਸਨ, ਲੇਕਿਨ ਮੈਂ ਰੋਜ਼ ਉਹਨਾਂ ਕੋਲ ਪਹੁੰਚ ਜਾਣਾ, ਉਹਨਾਂ ਨੇ ਰੋਜ਼ ਮੈਨੂੰ ਦੇਣੀ, ਮੇਰੀ ਤੇ ਰੋਜ਼ ਹੀ
1: ਆਦਤ ਬਣ ਗਈ ਨਾ, ਆਦਤ ਬਣ ਗਈ ਕਿ ਮੈਨੂੰ ਬੜਾ ਮਜ਼ਾ
0: ਆਇਆ। ਦੇਖੋ ਜੀ, ਦਾਦਾ ਤੇ ਬਾਦਸ਼ਾਹ ਹੁੰਦੇ ਸਨ ਉਸ ਵਕਤ ਦੇ।
1: ਸਹੀ ਗੱਲ ਹੈ। ਅੱਛਾ ਇਹ ਦੱਸੋ ਕਿ ਉਸ ਵੇਲੇ ਫਿਰ ਜਦੋਂ ਨਾਸ਼ਤੇ ਵੇਲੇ ਕੀ ਲੈ ਕੇ ਕੀ ਜਾਂਦੇ ਸੋ ਨਾਲ ਸਕੂਲ, ਟਿਫਨ ਕੀ ਲੈ ਕੇ ਜਾਂਦੇ ਸੋ, ਤੇ ਸਕੂਲ ਕਿੰਨੀ ਦੂਰ ਸੀ ਤੁਹਾਡਾ?
3: ਨਹੀਂ ਸਕੂਲ ਜ਼ਿਆਦਾ ਦੂਰ ਨਹੀਂ ਸੀਗਾ, ਤੋ ਜ਼ਾਹਿਰ ਉਦੋਂ ਤੇ ਤੁਹਾਨੂੰ ਪਤਾ ਸਵੇਰ ਨਾਸ਼ਤਾ ਕਰਕੇ ਜਾਈਦਾ ਸੀ, ਤੇ ਨਾਲ ਕੋਈ 4 ਨੇ 8 ਨੇ ਨਾਲ ਲੈ ਜਾਣੇ ਉੱਥੇ, ਫਿਰ ਛੁੱਟੀ ਦੇ ਟਾਈਮ ਉੱਥੋਂ ਕੋਈ ਆਲੂ ਚਾਟ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਸੀ, ਚਨੇ ਕਾਲੇ ਹੁੰਦੇ ਸਨ ਉਹ ਉਬਲੇ, ਉਹਨਾਂ ਦੇ ਉੱਤੇ ਉਹਨਾਂ ਨੇ ਮਸਾਲਾ ਨਮਕ ਸ਼ਮਕ ਪਾ ਕੇ ਦੇ ਦੇਣਾ, ਉਹ ਖਾ ਲੈਣੇ, ਆਲੂ ਚਾਟ ਖਾ ਲੈਣੀ, ਉਹ ਕੋਈ ਨਾ ਕੋਈ ਚੀਜ਼ ਉੱਥੇ ਜਿਹੜੀ ਨਾ।
4: ਚੌਦਾਂ ਪ੍ਰੋਗਰਾਮ ਦੇ ਵਿੱਚ ਇਹ ਸਵਾਲ ਐਸਾ ਕਿ ਇੱਕ ਬੰਦੇ ਦੇ ਵੀ ਨਹੀਂ ਕਹਿ ਕੇ ਅਸੀਂ ਲੈ ਕੇ ਜਾਂਦੇ ਸਾਂ,
1: ਬਿਲਕੁਲ
3: ਬੱਚੇ ਜਿਹੜੇ ਨਾ ਉਹ ਸਕੂਲਾਂ ਚ ਤੁਹਾਨੂੰ ਪਤਾ ਉਸ ਉਮਰ ਚ ਛੋਟੀ ਉਮਰ ਚ ਜ਼ਿਆਦਾ ਨਾ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰਨਾ। ਅੱਛਾ ਚੀਜ਼ਾਂ ਵੀ ਅਸੀਂ ਉਹ ਇਸਤੇਮਾਲ ਕਰਨੀਆਂ ਜਿਨ੍ਹਾਂ ਨਾਲ ਗਲੇ ਖਰਾਬ ਹੋਣੇ ਨੇ, ਹਾਲਾਂਕਿ ਘਰ ਵਾਲਿਆਂ ਨੇ ਮਨਾ
1: ਕਰਨਾ। ਗੋਲੇ ਨਹੀਂ ਕਿਸੇ ਨੇ ਯਾਦ ਕੀਤੇ ਓਏ ਚੱਲ ਬਰਫ ਦੇ ਸਾਰੇ ਬਰਫ ਦੇ ਗੋਲੇ ਕਿਸੇ ਨੇ ਨਾ ਖਾਦੇ ਹੋਣ
4: ਤੇ ਉਹਨਾਂ ਦੇ ਰੰਗ ਜਿਹੜੇ ਉੱਪਰ ਹੁੰਦੇ ਸਨ ਨਾ
3: ਬੜੇ ਬੜੇ ਉਹ
0: ਨਹੀਂ ਜੀ ਇਹ ਤਾਂ ਖਾਦੇ ਤੇ ਪਿੰਡਾਂ ਦੀ ਖੁਰਾਕ ਸੀ, ਪਿੰਡਾਂ ਦੀ ਖੁਰਾਕ ਸੀ ਇਹ।
1: ਕੋਈ ਚੀਜ਼ ਨਹੀਂ ਹੈ, ਮੈਂ ਕਹਿੰਦੀ
0: ਓਹਨੂੰ ਕੁਲਫਾ ਕਹਿੰਦੇ ਸਨ, ਕੁਲਫਾ
3: ਕਹਿੰਦੇ
1: ਇੱਕ ਗੋਲ ਗੋਲ ਹੁੰਦਾ ਸੀ, ਗੋਲ ਗੋਲ ਜਿਹਾ ਮਟਕਾ ਹੁੰਦਾ ਸੀ ਉਹਦੇ ਵਿੱਚ ਚੋਕਰ ਹੁੰਦਾ ਸੀ,
0: ਕੁਲਫਾ ਕਹਿੰਦੇ ਸੀ,
1: ਗੋਲ ਗੋਲ ਜਿਹਾ ਅੱਗੇ ਲਗਾ ਹੁੰਦਾ ਸੀ।
3: ਅੱਛਾ ਉਹ ਇੱਕ ਹੁੰਦਾ ਸੀ
4: ਆਪਣਾ ਹੁੰਦਾ ਸੀ ਤੇ ਸੇਮੀਆਂ ਹੁੰਦੀਆਂ ਸਨ,
3: ਫਲੂਦਾ
4: ਫਲੂਦੇ ਦੀਆਂ ਸੇਮੀਆਂ,
1: ਉਹ ਹੋਰ ਚੀਜ਼ ਹੈ। ਤੁਸੀਂ ਦੱਸੋ ਸ਼ਾਇਦ ਬਈ ਕਦੇ ਖਾਦਾ ਜੀ ਇਸ ਤਰ੍ਹਾਂ ਦਾ, ਗੋਲ ਗੋਲ ਜਿਹਾ ਬਣਿਆ ਹੁੰਦਾ ਸੀ, ਖੋਏ ਦਾ ਇੱਕ ਲੱਡੂ ਟਾਈਪ ਦਾ ਹੁੰਦਾ ਸੀ, ਉਹ ਮਟਕੇ ਵਿੱਚੋਂ ਕੱਢਦਾ ਸੀ ਠੰਡਾ ਠੰਡਾ ਆਈਸਕ੍ਰੀਮ ਦੀ ਤਰ੍ਹਾਂ, ਨਾਲ ਤੀਲਾ ਲਗਾ ਹੁੰਦਾ ਸੀ। ਤੇ ਮੈਨੂੰ ਅੱਜ ਵੀ ਮੈਂ ਕਦੀ ਜਾਣੀ ਹਾਂ ਨਾ ਪਿੰਡੀ ਤੇ ਮੈਂ ਲੱਭਦੀ ਹਾਂ ਕਿ ਮੈਨੂੰ ਕਿੱਥੇ ਮਿਲੇ, ਲੇਕਿਨ ਮੈਂ ਉਹ ਚੀਜ਼ ਦੁਬਾਰਾ ਨਹੀਂ ਦੇਖੀ। ਇੱਲਾ ਜਾਣੇ ਖਤਮ
3: ਕੁਲਫੀਆਂ ਖਾਧੀਆਂ ਨੇ, ਉਹ ਕੁਲਫੀਆਂ ਖੋਏ ਜਸਾਂ ਡੋਬ ਕੇ ਦੇ ਦਿੰਦੇ ਸੀ,
1: ਉਹ ਹਾਂ ਕੁਲਫੀਆਂ ਹੁੰਦੀਆਂ ਨੇ, ਬਿਲਕੁਲ ਬਿਲਕੁਲ ਟੂਟੀ ਫਰੂਟੀ ਦੇ ਬਾਅਦ ਚੋਈ
3: ਖਟੀਆਂ ਚੀਜ਼ਾਂ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਉਹ ਗਰਮੀਆਂ ਆਣੀਆਂ ਤੇ ਜਿਸ ਤਰ੍ਹਾਂ ਅੰਬ ਦਾ ਮੌਸਮ ਆਉਣਾ ਤੇ ਸਾਡੇ ਘਰਾਂ ਦੇ ਕਰੀਬ ਨਾ ਇੱਕ ਦੋ ਕੋਠੀਆਂ ਸਨ ਕਾਫੀ ਪਰੇ ਨਾ, ਉਹਨਾਂ ਦੇ ਵਿੱਚ ਅੰਬਾਂ ਦੇ ਲੱਗੇ ਸੀ ਦਰਖਤ, ਉੱਥੇ ਸਾਨੂੰ ਪਤਾ ਲੱਗ ਜਾਣਾ ਕਿ ਅੰਬੀਆਂ ਲੱਗੀਆਂ ਨੇ। ਦੁਪਹਿਰ ਦਾ ਟਾਈਮ ਹੋਣਾ, ਸੁੱਤੇ ਹੋਣਾ ਸਾਰਿਆਂ ਨੇ, ਤੇ ਘਰ ਵਾਲਦਾ ਨੇ ਵੀ ਘਰ ਦੇ ਵੀ ਸੁੱਤੇ ਨੇ, ਤੇ ਅਸੀਂ ਬੱਚਿਆਂ ਨੇ ਪਹਿਲੇ ਪਲਾਨ ਕੀਤਾ ਹੋਣਾ ਚੁੱਪ ਕਰਕੇ ਜਾਣਾ ਤੇ ਉਹ ਜਾ ਕੇ ਨਾ ਵੱਟੇ ਮਾਰ ਕੇ ਅੰਬੀਆਂ ਤੋੜਨੀਆਂ, ਫਿਰ ਉਹ ਅੰਬੀਆਂ ਨੂੰ ਲੈ ਕੇ ਉਹਨਾਂ ਦੇ ਉੱਤੇ ਮਸਾਲਾ ਲਾਉਣਾ, ਮਸਾਲਾ ਨਾਲ ਕਜ਼ਨ ਵੀ ਹੋਣੇ ਤੇ ਉਹ ਮਸਾਲਾ ਲਾ ਕੇ ਉਹ ਖਾਣਾ ਤੇ ਬੜਾ ਉਹ, ਫਿਰ ਘਰਦਿਆਂ ਨੇ ਅਗਰ ਕਿਸੇ ਨੇ ਦੇਖ ਲਿਆ ਤਾਂ ਫਿਰ ਸ਼ਾਮਾਂ ਤੇ ਉਹਨਾਂ ਨੇ ਫਿਰ ਉਹ ਗੁੱਸੇ ਹੋਣਾ, ਉਹਨਾਂ ਨੇ ਕਹਿਣਾ ਤੁਹਾਡੇ ਗਲੇ ਖਰਾਬ ਹੋ ਜਾਣਗੇ, ਫਿਰ ਅਗਰ ਬਿਮਾਰ ਹੋ ਜਾਈਏ ਤਾਂ ਫਿਰ ਬੜਾ ਘਰੋਂ ਬਹੁਤ ਜ਼ਿਆਦਾ ਫਿਰ ਉਹ ਉਸ ਝਿੜਕਾਂ ਪੈਣੀਆਂ, ਉਹਨਾਂ ਨੇ ਕਹਿਣਾ ਕਿ ਤੁਸੀਂ ਹੋਰ ਖਾਓ ਖੱਟੀਆਂ ਚੀਜ਼ਾਂ, ਕਦੀ ਤੁਸੀਂ ਗੋਲ ਗੱਪੇ ਖਾਂਦੇ ਹੋ, ਕਦੀ ਤੁਸੀਂ ਇਹ ਚੀਜ਼ਾਂ ਖਾਂਦੇ ਹੋ, ਯਾਨੀ ਕਿ ਉਹ ਉਮਰ ਦੇ ਵਿੱਚ ਜ਼ਿਆਦਾ ਤੁਹਾਨੂੰ ਪਤਾ ਸਮਝਦਾਰੀ ਬੰਦੇ ਨੂੰ ਹੁੰਦੀ ਨੀ, ਬਸ ਜਿਹੜੀ ਚੀਜ਼ ਨੂੰ ਦਿਲ ਕੀਤਾ ਤੇ ਉਹ ਹੀ। ਖੇਲੀਦਾ ਸੀ ਆਪਣਾ ਉਹ ਕੈਂਚੇ ਖੇਲੀਦੇ ਸਨ, ਗੋਲੀਆਂ ਛੋਟੀਆਂ ਉਹ ਖੇਲੀਦੀਆਂ ਸੀ, ਫਿਰ ਉਸ ਤੋਂ ਬਾਅਦ ਹਾਂਜੀ ਉਹ ਅਪ ਸਟੱਪ ਖੇਲਣਾ ਉਹ ਆਪਣਾ, ਫਿਰ ਉਸ ਤੋਂ ਬਾਅਦ ਉਹ ਆਪਣਾ ਪਿੱਠੂ ਗੋਲ ਗਰਮ, ਠੀਕ ਹੈ, ਉਹ ਰੱਸਾ ਬੰਨਿਆ ਹੋਣਾ ਤੇ ਉਹ ਬਾਲ ਜੁੱਤੀ ਚੁੱਕਣੀ ਹੈ ਤੇ ਜਨਾ ਬਾਲ ਮਾਰਨਾ ਤੇ
4: ਸਾਰਾ
1: ਪ੍ਰਾਇਮਰੀ
3: ਸਕੂਲ ਵਾਲੇ ਤੇ ਬਹੁਤ ਘੱਟ ਹੈ, ਹੁਣ ਤੇ ਮੇਰਾ ਕਾਫੀ ਦੇਰੀ ਹੋ ਗਈ ਹੈ, ਹੁਣ ਤੇ ਜਦੋਂ ਦੇ ਪਰਦੇਸ ਆਏ ਆ ਤੇ ਉਹਨੇ ਉਸ ਤੋਂ ਪਹਿਲੇ ਹੈਗਾ ਸੀ ਤੇ ਕਦੀ ਕਦਾਰ ਕਿਤੇ ਨਾਲ ਕਿਸੇ ਨਾਲ ਮੁਲਾਕਾਤ ਹੋ ਜਾਂਦੀ ਸੀ ਉੱਥੇ, ਲੇਕਿਨ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਨੇ ਉਹ ਅੱਜ ਵੀ ਰਾਬਤੇ ਚ ਨੇ, ਕਈ ਉਹ ਕਈ ਬਾਹਰ ਵੀ ਓਵਰਸੀਜ਼ ਚ ਵੀ ਨੇ ਤੇ ਉਹ ਪ੍ਰਾਇਮਰੀ ਸਕੂਲ ਵਾਲਿਆਂ ਨਾਲ ਹਲਿਆਂ ਨਾਲ ਕਈਆਂ ਨਾਲ, ਬਲਕਿ ਅਸੀਂ ਇੱਕ ਫਿਰ ਹੁਣ ਉਹ ਪ੍ਰਾਇਮਰੀ ਸਕੂਲ ਦੇ ਜਿਹੜੇ ਦੋਸਤ ਸੀ ਇੱਕ ਗਰੁੱਪ ਵੀ ਬਣਾਇਆ, ਉਸ ਗਰੁੱਪ ਦੇ ਵਿੱਚ ਜਿਹੜੇ ਪੁਰਾਣੇ ਸਾਡੇ ਕੁਛ ਦੋਸਤ ਨੇ ਸਕੂਲ ਵਾਲੇ ਸਕੂਲ ਸਕੂਲ ਫਰੈਂਡਸ
1: ਜਿਹੜੇ ਹੁਣ ਵੀ ਤੁਸੀਂ ਕਹਿੰਦੇ ਹੋ ਵੈਸਾ ਜ਼ਾਇਕਾ ਫਿਰ ਕਿਤੇ ਮਿਲਿਆ ਨਹੀਂ, ਜਾਂ ਫਿਰ ਕਿਸੇ ਭੈਣ ਭਰਾ ਦੇ ਭੈਣ ਦੇ ਹਾਥੀ ਚ ਉਹ ਜ਼ਾਇਕਾ ਆਉਂਦਾ ਹੈ ਤੇ ਤੁਹਾਨੂੰ ਯਾਦ ਆਉਂਦਾ ਕਿ ਅੰਮੀ ਜੀ ਦੇ ਹੱਥ ਦਾ ਟੇਸਟ ਆ ਰਿਹਾ ਮੈਨੂੰ ਇਹਦੇ ਚ, ਕੀ ਉਹ ਬੜਾ ਮਸ਼ਹੂਰ ਬੜਾ ਅੱਛਾ ਬਣਾਉਂਦੇ ਸਨ?
3: ਹਾਂਜੀ ਮੈਂ ਦੋ ਤਿੰਨ ਚੀਜ਼ਾਂ ਤੇ ਅੰਮੀ ਜੀ ਦੀਆਂ ਬਹੁਤ ਹੀ ਜਿਹੜੀਆਂ ਨੇ ਨਾ ਉਹ, ਹੁਣ ਵੀ ਮੈਂ ਪਾਕਿਸਤਾਨ ਜਾਣਾ ਹੈ ਨਾ ਤੇ ਮੈਂ ਸਪੈਸ਼ਲ ਉਹਨਾਂ ਨੂੰ ਕਹਿ ਕੇ ਖਾਣਾ, ਇੱਕ ਤੇ